ਕੇਵਲ ਚੀਰਾ ਰਹਾਓ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਾਹਨ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆ ਸਿੱਧਾ ਪੁਰਖਾਂ ਕੀਆ ਵਡਿਆਈਆ ਤੁਧ ਬਿਨ ਸਿੱਧੀ ਤੁਧ ਬਿਨ ਸਿੱਧੀ ਕਿਨਾ ਨਾ ਪਾਈਆ ਕਰ ਮਿਲੈ ਨਾ ਹੀ ਠਾਕੁਰ ਹਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ

ਨਾ ਕੋ ਹੋਏ। ਜਿਬੜ ਆਪ ਤਿਬੜ ਤੇਰੀ ਦਾਤੋ, ਜਿਨ ਦਿਨ ਕਰ ਕੈ ਕੀਤੀ ਰਾਤੋ, ਖਸਮ ਸਾ ਲਹਿ ਤੇ ਕਮ ਜਾਤ ਨਾ ਨਾਨਕ ਨਾ ਵੈ ਬਾਜ ਸਨਾਤੋ। ਰਾਗੂ ਜਰੀ ਮਹੱਲਾ ਚੌਥਾ।

ਹਰ ਕੀਰਤ ਹਮਰੀ ਰਹਿ ਰਾਸ ਰਹਾਓ। ਹਰ ਜਨ ਕੇ ਬੜ ਭਾਗ ਬੜੇ ਰੇ, ਜਿਨ ਹਰ ਹਰ ਸਰਦਾ ਹਰ ਪਿਆਸ, ਹਰ ਹਰ ਨਾਮ ਮਿਲਾਏ ਤ੍ਰਿਪਤਸ ਹੈ, ਮਿਲ ਸੰਗਤ ਗੁਣ ਪ੍ਰਗਾਸ। ਜਿਨ ਹਰ ਹਰ ਹਰ ਰਸ ਨਾਮ ਨ ਪਾਇਆ, ਤੇ ਭਾਗਹੀਣ ਜਮ ਪਾਸੇ। ਜੋ ਸਤਿਗੁਰ ਸਰਣ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀ ਵਾਸੇ। ਜਿਨ ਹਰਜਨ ਸਤਿਗੁਰ ਸੰਗਤ ਪਾਈ, ਤਿੰਨ ਧੁਰ ਮਸਤਕ ਲਿਖਿਆ ਲਿਖਾਸ, ਧਨ ਧਨ ਸਤਸੰਗਤ ਜਿਤ ਹਰ ਰਸ ਪਾਇਆ। ਮਿਲ ਜਨ ਨਾਨਕ ਨਾਉ ਪ੍ਰਗਾਸ, ਰਾਗੂਜਰੀ ਮਹੱਲਾ ਪੰਜਵਾਂ।

ਰਹਾਉ। ਜਾਣਨ ਪਿਤਾ ਲੋਕ ਸੁਤ ਬਣਤਾ, ਕੋਇ ਨ ਕਿਸ ਕੀ ਧਰਿਆ। ਸਿਰ ਸਿਰ ਰਿਜਕ ਸੰਭਾਹੇ ਠਾਕੁਰ, ਕਾਹੇ ਮਨ ਭਉ ਕਰਿਆ। ਉਡੇ ਉਡਿਆ ਵੈਸੈ ਕੋਸਾ, ਤਿਸ ਪਾਛੈ ਬਚਰੇ ਛਰਿਆ। ਤਿਨ ਕਮਣ ਖਲਾਵੈ ਕਮਣ ਚੁਗਾਵੈ, ਮਨ ਮੈਂ ਸਿਮਰਨ ਕਰਿਆ।

ਬਲ ਜਾਈਏ ਤੇਰਾ ਅੰਤ ਨ ਪਾਰਾ ਭਰਿਆ ਰਾਗਾਸਾ ਮਹੱਲਾ ਚੌਥਾ ਸੋ ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮਾ ਪਾਰਾ ਸਭ ਧਿਆਵਹਿ ਸਭ ਧਿਆਵਹਿ ਤੁਜੀ ਹਰ ਸੱਚੇ ਸਿਰ ਜਨ ਹਾਰਾ ਸਭ ਜੀਤ ਮਾੜੇ ਜੀ ਤੂੰ ਜੀਆਂ ਕਾਦਾ ਤਾਰਾ ਹਰ ਧਿਆਵੋ ਸੰਤੋਖ ਜੀ ਸਭ ਦੁੱਖ ਵਿਸਾਰਨ ਹਾਰਾ ਹਰਿ ਆਪੇ ਠਾਕੁਰ ਹਰਿ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘੜ ਘੜ ਅੰਤਰ ਸਰਮਨ ਅੰਤਰ ਜੀ ਹਰ ਏਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਭਿਖਾਰੀ ਜੀ ਸਭ ਤੇਰੇ ਚੋਜ ਵਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਦ ਬਿਨ ਅਵਰ ਨ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵਾ ਹੈ ਤੁਦ ਜੀ ਜਾ ਨਾਨਕ ਤਿੰਨ ਕੁਰਬਾਣਾ ਹਰ ਧਿਆਵੈ ਹੈ ਹਰ ਧਿਆਵੈ ਹੈ ਤੁਦ ਜੀ ਸੇ ਜਨ ਜੁਗ ਮਹਿ ਸੁਖ ਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮ ਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿੰਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਸਾਲਾਹਣ ਤੁਜੀ ਹਰ ਅਨਕਾ ਨੇਕਾ ਅਨੰਤਾ ਤੇਰੀ ਅਨਕ ਕਰ ਹੈ ਹਰ ਪੂਜਾ ਜੀ ਤਪ ਤਪੈ ਜਪੈ ਬੇਅੰਤਾ ਤੇਰੇ ਅਨੇਕ ਪੜ੍ਹ ਹੈ ਬਹੁ ਸਿਮਰਤ ਸਾਸਤ।

ਰਿਹਾ ਖੱਟ ਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੈ ਹੈ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ ਤੁਧ ਜੇ ਵੜੇ ਅਵਰਣ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰਨੇ ਚਲ ਕਰਤਾ ਸੋਈ ਤੁਧ ਆਪੇ ਭਾਵੈ ਸੋਈ ਵਰਤਾ ਜੀ ਤੂੰ ਆਪੇ ਕਰਹਿ ਸੋ ਹੋਈ ਤੁਧ ਆਪੇ ਸ੍ਰਿਸ਼ਟ।

ਅੱਲਾ ਚੌਥਾ ਤੂੰ ਕਰਤਾ ਸਚਿਆਨ ਮੈਡਾ ਸਾਈਂ, ਜੋ ਤੋ ਭਾਵੈ ਸੋਈ ਥੀਸੀ, ਜੋ ਤੂੰ ਦੇਹ ਸੋਈ ਹੋਂ ਪਾਈ ਰਹਾਉ। ਸਭ ਤੇਰੀ ਤੋਂ ਸਭ ਨੀ ਧਿਆਇਆ, ਜਿਸਨੂੰ ਕਿਰਪਾ ਕਰੇ ਤਿਨ ਨਾਮ ਰਤਨ ਪਾਇਆ। ਗੁਰਮੁਖ ਲਾਦਾ ਮਨ ਮੁਖ ਗਵਾਇਆ, ਤੁਦੇ ਆਪ ਵਿਛੋੜਿਆ ਆਪ ਮਿਲਾਇਆ। ਤੂੰ ਦਰਿਆਓ ਸਭ ਤੁਝ ਹੀ ਮਾਹੇ, ਤੁਝ ਬਿਨ

ਹਰ ਗੁਣ ਸਦੀ ਆਖ ਵਖਾੜੈ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਬਿਨ ਦੂਜਾ ਅਵਰਣ ਕੋਏ ਤੂੰ ਕਰ ਕਰ ਵੇਖੈ ਹੈ ਜਾਣੈ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿਤ ਸਰਵਰੜੈ ਭੈਲੇ ਨਿਵਾਸਾ ਪਾਣੀ ਪਾਵਕ ਤਿਨਹਿ ਕੀਆ ਪੰਕ ਜੋ ਮੋਹ ਪਗ ਨਹੀਂ ਚਾਲੈ ਹਮ ਦੇਖਾ ਤਹਿ ਡੂਬੀਅਲੇ ਮਨ ਏਕ ਨ ਚੇਤ ਸਮੂੜ ਮਨਾਉ ਹਰ ਮਿਸਰਤ ਤੇਰੇ ਗੁਣ ਗਲਿਆ ਰਹਾਉ ਨਾ ਹੂੰ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪ੍ਰਣਮਤ ਨਾਨਕ ਤਿਨ ਕੀ ਸਰਣਾਉ ਜਿਨ ਤੂੰ ਨਾਹੀ ਵੀ ਸਰਿਆ ਆਸਾ ਮਹੱਲਾ ਪੰਜਵਾ ਭਈ ਪ੍ਰਾਪਤ ਮਾਨੁੱਖ ਦੇਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰਾ ਕਿਤੇ ਨਾ ਕਾਮ ਮਿਲ ਸਾਧ ਸੰਗਤ ਪਜ ਕੇਵਲ ਨਾਮ ਸਰੰਜਾਮ ਲਾਗ ਭਾਵਜਲ ਤਰਨ ਕੈ ਜਨਮ ਬ੍ਰਿਥਾ ਜਾਤ ਰੰਗ

ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਚੌਪਾਈ ਪੁਨ ਰਾਚਸ ਕਾ ਕਾਟਾ ਸੀਸਾ ਸ੍ਰੀ ਅਸਕੇ ਤੋ ਜਗਤ ਕੇ ਈਸਾ ਬੋਹਪਨ ਬ੍ਰਿਸ਼ਟ ਗਗਨ ਤੇ ਭਈ ਸਭਨੇ ਆਨ ਵਧਾਈ ਦਈ ਧਨ ਧਨ ਲੋਗਨ ਕੇ ਰਾਜਾ ਦੁਸਤੰਦਾ ਗਰੀਬਨ ਵਾਜਾ ਅਖਲ ਭਵਨ ਕੇ ਸਿਰਜਨਹਾਰੇ ਦਸ ਜਾਨ ਮੋਹਲੇ ਹੋ ਉਬਾਰੇ ਕਬੇ ਉਬਾਚ ਬੇਨਤੀ ਚੌਪਾਈ ਹਮਰੀ ਕਰੋ ਹਾਦਰ ਛਾ ਪੂਰਨ ਹੋਏ ਚਿੱਤ ਕੀ ਇੱਛਾ ਤਬ ਚਰਨਨ ਮਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਭੈ ਤੁਮ ਕਾਬੋ ਆਪ ਹਾਥ ਦੈ ਮੋਹਿ ਬਚਾਵੋ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਰ ਅੱਛਾ ਨਿਜ ਕਰ ਦੈ ਕਰਿਐ ਸਭ ਬੈਰਨ ਕੋ ਆਸ਼ੰ ਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮਹਿ ਛਾੜ ਕੋਈ ਅਵਰ ਨ ਧਿਆਉਂ ਜੋ ਬਰ ਚਾਹੋ ਸੋ ਤੁਮ ਤੇ ਪਾਉਂ ਸੇਵਕ ਸਿੱਖ ਹਮਾਰੇ ਤਾਰੀਆ ਹੈ ਚੁਣ ਚੁਣ ਸੱਤਰ ਹਮਾਰੇ ਮਾਰੀਆ ਹੈ ਆਪ ਹਾ ਦੈ ਮੁਝਾ ਅਭਰੀਆ ਏ ਮਰਨ ਕਾਲ ਕਾ ਤ੍ਰਾਸਨ ਵਰੀਆ ਹੋ ਜੋ ਸਦਾ ਹਮਾਰੇ ਪੱਛਾ ਸ੍ਰੀ ਅਸ ਧੁਜ ਜਿਓ ਕਰਿਓ ਰੱਛਾ ਰੱਖ ਲੇਹੋ ਮੋਹਿ ਰਾਖਣ ਹਾਰੀ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਧ ਦੁਸ਼ਟਨ ਕੇ ਹੰਤਾ ਤੁਮਹੋ ਪੁਰੀ ਚਤੁਰ ਦਸ ਕੰਤਾ ਕਾਲ ਪਾਏ ਬ੍ਰਹਮਾ ਬਵਤਰਾਉ ਕਾਲ ਪਾਏ ਸਿਵਜੂ ਅਵਤਰਾਉ ਕਾਲ ਪਾਏ ਕਰ ਬਿਸਨ ਪ੍ਰਕਾਸਾਉ ਸਕਲ ਕਾਲ ਕਾ ਕੀਆ ਤਮਾਸਾ ਜਮਨ ਕਾਲ ਜੋਗੀ ਸਿਵ ਕੀਓ ਵੇਦ ਰਾਜ ਬ੍ਰਹਮਾ ਜੂਥੀਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੂ ਮਾਰਾ ਜਮਨ ਕਾਲ ਸਭ ਜਗਤ ਬਣਾਇਓ ਦੇਵ ਦੈਤ ਜਛਨ ਉਪਜਾਇਓ ਆਦਿ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸੀ ਕੋ ਹਮਾਰੀ ਸਕਲ ਪ੍ਰਜਾ ਜਿਨੇ ਆਪ ਸਵਾਰੀ ਸਿਵਕਨ ਕੋ ਸਭ ਗੁਣ ਸੁਖ ਦੀਓ ਸਤਰਨ ਕੋ ਪਲ ਮੋਹ ਬਤ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਚਰਿਆ ਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਣੈ ਘਟ ਘਟ ਕੇ ਪਟ ਪਟ ਕੀ ਜਾਣੈ ਜਬਦ ਕਰ ਕਰ ਅਖਰ ਤਾਰਾ ਪ੍ਰਜਾ ਧਰਤ ਤਬ ਦੇਹ ਉਪਾਰਾ ਜਬ ਆ ਕਰ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇਹ ਧਰ ਸਭ ਹੂੰ ਜਿੱਤੇ ਬਦਨ ਸ੍ਰੇਸ਼ਟ ਸਭ ਧਾਰੈ ਆਪ ਆਪਣੀ ਬੋਝੋ ਚਾਰੈ ਤੁਮ ਸਭ ਹੀ ਤੇ ਰਹਿਤ ਨਿਰਾਲਮ ਬਉ ਜਾਨਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਭਕਾਰ ਨਿਰਲੰਬਉ ਆਦਿ ਅਨਿਲ ਅਨਾਦ ਸੰਭਉ ਤਾਂ ਕਾ ਮੂੜੋ ਚਾਰਦ ਭੇਦਾ ਜਾ ਕੋ ਪੇਮਨ ਪਾਵਦ ਬੇਦਾ ਤਾ ਕੋ ਕਰ ਪਾਹਨ ਅਨਮਾਨਤ ਮਹਾ ਮੂੜ ਕਚ ਭੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸੇਵਉ ਨਿਰੰਕਾਰ ਕਾ ਚੀਨਤ ਨਹਿ ਭੇਵ ਆਪ ਆਪਣੀ ਬੁੱਧ ਹੈ ਜੀਤੀ ਵਰਣਤ ਭਿੰਨ ਭਿੰਨ ਤੋਹੇ ਤੇਤੀ ਤੁਮਰਾ ਲਖਾ ਨਾ ਜਾਇ ਪਸਾਰਾ ਕਿਹ ਬਿਦ ਸਜਾਉ ਪ੍ਰਥਮ ਸੰਸਾਰਾ ਏਕਾ ਰੂਪਾ ਨੂੰ ਪਸਰੂਪਾ ਰੰਕ ਭਇਓ ਰਾਵ ਕਹੀ ਭੂਪਾ ਅੰਡਜ ਜੇ ਰਜ ਸੇ ਤਜ ਕੀਨੀ ਉਤ ਭੁਜ ਖਾਨ ਬਾਹਰ ਰਚ ਦੀਨੀ ਕਹੂੰ ਫੂਲ ਰਾਜਾ ਹੋ ਬੈਠਾ ਕਹੂੰ ਸਿਮਟ ਭਉ ਸੰਕਰ ਕੈਠਾ ਸਿਗਰੀ ਸ੍ਰੇਸ਼ਠ ਦਿਖਾਈ ਅਚੰ ਭਵ ਆਦਿ ਜੁਗਾਦ ਸਰੂਪ ਸਜਮ ਭਵ ਅਵਰ ਅੱਛਾ ਮੇਰੀ ਤੁਮ ਕਰੋ ਸਿੱਖ ਬਰ ਅਸਿੱਖ ਸੰਘਰੋ ਦੋਟ ਜਿੱਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਣਘਾਤਾ ਜੇ ਅਸ ਧੋਜੂ ਤਵ ਸਰਣੀ ਪਰੇ ਤਿਨਕੇ ਦੋਟ ਦੁਖ ਤੁਹਾ ਮਰੇ
ਪੁਰਖ ਜਮ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇੱਕ ਵਾਰ ਧਿਆਏ ਹੈ ਤਾਂ ਕਿ ਕਾਲ ਨਿਕਟ ਨਹਿ ਹੈ ਰੱਚਾ ਹੋਏ ਤਾਹੀ ਸਭ ਕਾਲਾ ਦੁਸ਼ਟ ਅਰਿਸ਼ਟ ਅਰੰਤ ਕਾਲਾ ਹੋ ਕਿਰਪਾ ਦ੍ਰਿਸ਼ਟ ਦਣ ਜਾ ਨਿਹਰ ਹੋ ਤਾਂ ਕਿ ਤਾਪ ਤਨਕ ਮਹਿ ਹਰ ਹੋ ਰਿਦ ਸਿੱਧ ਕਰਮ ਸਭ ਹੋਈ ਦੁੜ ਛਾ ਛਮ ਸਕੈ ਨ ਕੋਈ ਏਕ ਬਾਰ ਜਿੰਤ ਮੈਂ ਸੰਭਾਰਾ ਕਾਲ ਫਾਸ ਤੇ ਤਾਹੂ ਬਾਰਾ ਜਿਨ ਨਰ ਨਾਮ ਤਿਹਾਰੂ ਕਹਾ ਦਰਦ ਦੁਸ਼ਟ ਦੁਖ ਤੇ ਰਹਾ ਖੜਗ ਕੀਤ ਮੈਂ ਸਰਣ ਤਿਹਾਰੀ ਆਪ ਹਾਥ ਦੈ ਲੇਹੋ ਬਾੜੀ ਸਰਬ ਠੌਰ ਮੋਹੋ ਸਹਾਈ ਦੁਸ਼ਟ ਦੁਖ ਤੇ ਲੇਹੋ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾਓ ਗ੍ਰੰਥ ਕਰਾ ਪੂਰਨ ਸੁਭਰਾਤਾਓ ਕਿਲ ਬਿਖ ਸਕਲ ਦੇਹ ਕੋ ਹਰਤਾਓ ਦੁਸ਼ਟ ਦੁਖੀਅਨ ਕੋ ਛੈ ਕਰਤਾ ਸ੍ਰੀ ਅਸਤੋਜੋ ਜਪਹਿ ਦਿਆਲਾ ਪੂਰਨ ਕਰਾ ਗ੍ਰੰਥ ਤਤਕਾਲਾਓ ਮਨ ਬਾਂਛਤ ਫਲ ਪਾਵੈ ਸੋਈ ਦੁਖ ਨਥ ਸਭੇ ਆਪਤ ਕੋਈ ਅੜਿਲ ਸੁਣੈ ਗੁੰਗ ਜੋ ਜਾਹਿ ਸੋ ਰਸਨਾ ਪਾਵਈ ਸੁਣੈ ਮੂੜ ਚਿੱਤ ਲਾਇ ਚਤੁਰਤਾ ਆਵਈ ਦੁਖ ਦਰਦ ਪਾਉ ਨਿਕਟ ਨਾ ਤਿਨ ਨਰ ਕੇ ਰਹੈ ਹੋ ਜੋ ਜਾ ਕੀ ਏਕ ਬਾਰ ਚਾਉ ਪਈ ਕੋ ਕਹਿ ਚਾਉ ਪਈ ਸੰਬਤ ਸਤਰਾ ਸਹਿਸ ਪੁਣ ਜਾਏ ਅਰਧ ਸਹਿਸ ਪੁਣ ਤੀਨ ਕਹਿ ਜਾਏ ਭਾਦਰਵ ਸੁਧੀ ਅਸ਼ਟਮੀ ਰਬ ਬਾਰਾ ਤੀਰੁਸ ਤਦਰਵ ਗ੍ਰੰਥ ਸੁਧਾਰਾ ਇਤ ਸ੍ਰੀ ਚਰਿਤ੍ਰ ਪਖਿਆਨੇ ਤਿਰਿਆ ਚਰਿਤ੍ਰੇ ਮੰਤਰੀ ਭੂਪ ਸੰਬਾਦੇ ਚਾਰ ਸੌ ਪਾਂਚ ਚਰਿੱਤਰ ਸਮਾਪਤ ਮਸਤ ਸੁਭ ਮਸਤ ਆਪ ਜੁਮ ਦੋਹਰਾ ਦਾਸ ਜਾਨ ਕਰ ਦਾਸ ਪਰ ਕੀ ਜੈ ਕਿਰਪਾ ਅਪਾਰੋ ਆਪ ਹਾਥ ਦਰ ਰੱਖ ਮੋਹੇ ਮਨ ਕਰਮ ਬਚਨ ਵਿਚਾਰੋ ਚੌਪਾਈ ਮੈਂ ਨਾ ਗਣੇਸ਼ਾ ਪ੍ਰਥਮ ਨਾਉ ਕਿਸ਼ਨ ਵਿਸ਼ਨ ਕਬ ਹੁਨੈ ਧਿਆਉ ਕਾਨ ਸੁਨੈ ਪਹਿਚਾਨ ਨ ਤਿਨ ਸੌ ਲਿਵ ਲਾਗੀ ਮੋਰੀ ਪਗ ਇਨ ਸੌ ਮਹਾਂਕਾਲ ਰਖਵਾਰ ਹਮਾਰੋ ਮਹਲੋ ਮੈਂ ਕਿੰਕਰ ਥਾਰੋ ਆਪਣਾ ਜਾਨ ਕਰੋ ਰਖਵਾਰੋ ਬਾਹ ਗਹ ਕੀ ਲਾਜ ਵਿਚਾਰ ਆਪਣਾ ਜਾਨ ਮੁਜੈ ਪ੍ਰਤ ਪਰਿਯੈ ਚੁਣ ਚੁਣ ਸਤਰ ਹਮਾਰੇ ਮਰਿਐ ਦੇਗ ਤੇਗ ਜਗ ਮੈਂ ਦਉ ਚਲੈ ਰੱਖ ਆਪ ਮੋਹਿ ਅਭਨੰਦ ਲੈ ਤੁਮ ਮਮ ਕਰੋ ਸਦਾ ਪ੍ਰਤਪਾਰਾ ਤੁਮ ਸਾਹਿਬ ਮੈਂ ਦਾਸ ਨਿਹਾਰਾ ਜਾਨ ਆਪਣਾ ਮੁਜਨ ਬਾਜ ਆਪ ਕਰੋ ਹਮਰੇ ਸਭ ਕਾਜ ਤੁਮ ਹੋ ਸਭ ਰਾਜਨ ਕੇ ਰਾਜਾ ਆਪੇ ਆਪ ਗਰੀਬਨ ਵਾਜਾ ਦਾਸ ਜਾਨ ਕਰ ਕਿਰਪਾ ਕਰੋ ਮੋਹੇ ਹਾਰ ਪਰਾ ਮੈਂ ਆਨ ਦਵਾਰ ਤੋਹੇ ਆਪਣਾ ਜਾਨ ਕਰੋ ਪ੍ਰਤਪਾਰਾ ਤੁਮ ਸਾਹਿਬ ਮੈਂ ਕਿੰਕਰ ਥਾੜਾ ਦਾਸ ਜਾਣਦਾ ਹੱਥ ਉਬਾਰੋ ਹਮਰੇ ਸਭ ਬੈਰੀਅਨ ਸੰਘਾਰੋ ਪ੍ਰਥਮ ਧਰੋ ਭਗਵਤ ਕੋ ਧਿਆਨਾਉ ਬਹੁਰ ਕਰੋ ਕਵਿਤਾ ਬਿਦਨਾਨਾ ਕ੍ਰਿਸ਼ਨ ਜਥਾ ਮਤ ਤ੍ਰਿਤ੍ਰ ਚਾਰੋ ਚੁੱਕ ਹੋਏ ਕਬਲਿਹੁ ਸੁਧਾਰੋ ਕਬਿਉ ਬਾਚ ਦੋਹਰਾ ਜੋ ਨਿਜ ਪ੍ਰਮੋ ਸੋ ਕਹਾ ਸੋ ਕਹੋ ਜਗ ਮਾਹੇ ਜੋਤਿ ਪ੍ਰਭ ਕੋ ਧਿਆਏ ਹੈ ਅੰਸੁਰ ਕੋ ਜਾਹੇ ਦੋਹਰਾ ਹਰ ਹਰ ਜਨ ਦੋਈ ਏਕ ਹੈ ਬੇਬਚਾਰ ਕਠ ਨਾਹੀ ਜਲ ਤੇ ਉਪਜ ਰੰਗ ਜਾਉ ਜਲ ਹੀ ਬਿਖੈ ਸਮਾਜ ਦੋਹਰਾ ਜਬ ਆਇਸ ਪ੍ਰਭ ਕੋ ਭਇਓ ਜਨਮ ਧਰਾ ਜਗ ਆਏ ਅਬ ਮੈਂ ਕਥਾ ਸੰਖੇਪ ਤੇ ਸਭੂ ਕਹਿਤ ਸੁਨਾਏ ਕਾਬਾ ਚ ਦੋਹਰਾ ਠਾਡ ਪਇਓ ਮੈਂ ਜੋਰ ਕਰ ਬਚਨ ਕਹਾ ਸਿਰ ਨਿਆਈ ਪੰਥ ਚੱਲੈ ਤਬ ਜਗਤ ਮੈਂ ਜਬ ਤੁਮ ਕਰੋ ਸਹਾਈ ਦੋਹਰਾ ਜੇ ਜੇ ਤੁਮਰੇ ਧਿਆਨ ਕੋ ਨਿਤ ਉੱਠ ਧਿਆਏ ਹੈ ਸੰਤ ਅੰਤ ਲਹਿ ਗਏ ਮੁਕਤ ਫਲ ਪਾਵਹਿ ਗਏ ਭਗਵੰਤ ਦੋਹਰਾ ਕਾਲ ਪੁਰ ਕੀ ਦੇਹ ਮੋਹ ਕੋਟਕ ਬਿਸਨ ਮਹੇਸੋ ਕੋਟਿੰਦਰ ਬ੍ਰਹਮੰਕਿਤੇ ਰਾਸਸ ਕਰੋਰ ਜਲੇਸ਼ ਦੋਹਰਾ ਰਾਮ ਕਥਾ ਜੁਗ ਜੁਗ ਅਟਲ ਸਭ ਕੋਈ ਭਾਕਤ ਨੇਤੋ ਸੁਰਗ ਬਾਸ ਰੰਗ ਬਰਕਰਾਉ ਸਗਰੀ ਪੁਰੀ ਸਮੇਤਉ ਚਉਪਈ ਜੋ ਇਹ ਕਥਾ ਸੁਣੈ ਅਰ ਗਾਵੈ ਦੁਖ ਪਾਪ ਦੇਹ ਨਿਕਣੇ ਆਵੈ ਬਿਸਨ ਭਗਤ ਕੀ ਇਹ ਫਲ ਹੋਈ ਆਤ ਬਿਆ ਚਪ ਸਕੈ ਨਾ ਕੋਈ ਸਮਤ ਸਤਰਾ ਸਹਿਸ ਪਚਾਵਣ ਹਾੜ ਬਦੀ ਪ੍ਰਥਮ ਸੁਖ ਦਾਵਨ ਤਾ ਪ੍ਰਸਾਦ ਕਰ ਗ੍ਰੰਥ ਸੁਧਾਰਾ ਭੂਲ ਪਰੀ ਲਹੁ ਲਿਹੁ ਸੁਧਾਰਾ ਦੋਹਰਾ
नेत्र तुमके चरण तर सद्रव तीर्थ रंग श्री भगवत पूर्ण कियो राग बर कथा प्रसंग साध असाध जानो नहीं बाद से बाद विवाद ग्रंथ सकल पूर्ण कियो भगवत कृपा प्रसाद सवैया पाए गहे जब ते थमरे तब ते को आंख तरे नहीं आंदे राम रहीम पुराण कुरान अनेक कह मत एक न मान्यो सिमरत शास्त्र वेद सब बहु भेद कह हम एक न जान्यो श्री अस्पान कृपा थमरी कर मैं न कहो सब तो हे बखान्यो दोहरा

ਲਤੀਜਾ ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸਿੱਤੀ ਮਨ ਵਧੀਆਂ ਵਧਾਈਆਂ

ਵਣਜਨੀ ਵਸਾਇਆ, ਕਹਿ ਨਾਨਕ ਆਨੰਦ ਹੋਵਾਓ, ਸਤਿਗੁਰੂ ਮੈਂ ਪਾਇਆ। ਏ ਮਨ ਮੇਰੇ ਆ, ਤੂੰ ਸਦਾ ਰਹੋ ਹਰਨਾਲੇ, ਹਰਨਾਲ ਰਹੋ ਤੂੰ ਮਨ ਮੇਰੇ। ਦੁੱਖ ਸਭ ਵਿਸਾਰਣਾ, ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸਵਾਰਣਾ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨੋਹਮ ਸਾਰੇ। ਕਹਿ ਨਾਨਕ ਮਨ ਮੇਰੇ, ਸਦਾ ਰਹੋ ਹਰਨਾਲੇ। ਸੱਚੇ ਸਾਹਿਬਾ, ਕਿਆ ਨਾਹੀਂ ਘਰ ਤੇਰਾ, ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇਹ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕਹਿ ਮਨ ਵਸਿਆ, ਵਾਜੇ ਸ਼ਬਦ ਘਨੇਰੇ। ਕਹਿ ਨਾਨਕ ਸੱਚੇ ਸਾਹਿਬੋ, ਕਿਆ ਨਾਹੀਂ ਘਰ ਤੇਰਾ, ਸਾਚਾ ਨਾਮ ਮੇਰਾ ਆਧਾਰੋ। ਸੱਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁੱਖ ਮਨ ਵਸਿਆ, ਜਿਨ ਇੱਛਾ ਸਭ ਪੁਜਾਈਆ। ਸਦਾ ਕੁਰਬਾਨ ਕੀਤਾ ਗੁਰੂ ਵਿਟੋ, ਜਿਸ ਦੀਆਂ ਇਹ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਚ ਸ਼ਬਦ ਤਿੱਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿੱਤ ਕਰ ਤਾੜੀਆ। ਪੰਚ ਦੂਤ ਤੁਦ ਵਸ ਕੀਤੇ, ਕਾਲ ਕੰਟਕ ਮਾਰਿਆ, ਧੁਰ ਕਰਮ ਪਾਇਆ ਤੁਜਨ ਕਾਉ। ਸੇ ਨਾਮ ਹਰ ਕਹਿ ਲਾਗੇ, ਕਹਿ ਨਾਨਕ ਤਹਿ ਸੁਖ ਹੋਵਾ, ਤਿੱਤ ਘਰ ਅਨਹਦ ਵਾਜੇ। ਅਨੰਦ ਸੁਨਹੋ ਵਡਭਾਗੀ ਅਹੋ, ਸਗਲ ਮਨੋਹਰਤ ਪੂਰੇ, ਪਾਰ ਬ੍ਰਹਮ ਪ੍ਰਪਾਇਆ, ਉਤਰੇ ਸਗਲ ਵਸੂਰੇ। ਦੁੱਖ ਰੋਗ ਸੰਤਾ ਪੁੱਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਭੈ ਸਰਸੇ, ਪੂਰੇ ਗੁਰ ਤੇ ਜਾਣੀ।

ਈ ਮਹੱਲਾ ਪੰਜਵਾਂ। ਥਾਲ ਵਿੱਚ ਤਿੰਨ ਵਸਤੂ ਪਈਓ, ਸੱਤ ਸੰਤੋਖ ਵਿਚਾਰੋ। ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਬਸਾ ਧਾਰੋ। ਜੇ ਕੋ ਖਾਵੈ ਜੇ ਕੋ ਪੁੰਚੈ, ਤਿਸ ਕਾ ਹੋਏ ਉਧਾਰੋ। ਇਹ ਵਸਤ ਤਜੀ ਨਹਿ ਜਾਈ, ਨਿਤ ਨਿਤ ਰੱਖ ਉਰ ਧਾਰੋ। ਤਮ ਸੰਸਾਰ ਚਰਨ ਲਗ ਧਰੀਐ, ਸਭ ਨਾਨਕ ਬ੍ਰਹਮ ਪਸਾਰੋ। ਸਲੋਕ ਮਹੱਲਾ ਪੰਜਵਾਂ।

ਤਰਸ ਪਿਆ ਮੇਹਰ ਰਹਿਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾਂ ਤਨ ਮਨ ਥੀਵੈ ਹਰਿਆ ਤਰਸ ਪਿਆ ਮੇਹਰ ਰਹਿਮਤ ਹੋਈ ਸਤਿਗੁਰ ਸੱਜਣ ਮਿਲਿਆ।

ਤਿੱਥ ਤੂੰ ਸਮਰੱਥ ਜਿੱਥੇ ਕੋਈ ਨਾਹੀਂ, ਉੱਥੇ ਤੇਰੀ ਰੱਖ ਅਗਨੀ ਉਦਰ ਮਾਹੇ। ਸੁਣ ਕੇ ਜਮ ਕੇ ਦੂਤ ਨਾਏ ਤੇਰਾ ਛੱਡ ਜਾਹੇ, ਪਾਉਜਲ ਬਿਖਮਸ ਗਾਹ ਗੁਰ ਸ਼ਬਦੀ ਪਾਰ ਪਾਹੇ। ਜਿਨ ਕੋ ਲਗੀ ਪਿਆਸ ਅੰਮ੍ਰਿਤ ਸੇ ਖਾਹੇ, ਕੱਲ ਮੈਂ ਇਹੋ ਪੁੰਨਉ ਗੁਣ ਗੋਬਿੰਦ ਗਾਹੇ। ਸਭ ਸਹਿਨੋ ਕਿਰਪਾਲ ਸੰਭਾਲੇ ਸਾਹੇ ਸਾਹੇ, ਬਿਰਥਾ ਕੋਈ ਨਾ ਜਾਏ ਜੇ ਆਵੈ ਦਿਆ ਹੈ। ਸ਼ਲੋਕ ਮਹੱਲਾ ਪੰਜਵਾ। ਅੰਤਰ ਗੁਰ ਆਰਾਧਨਾ ਜਿਹਵਾ ਜਪ ਗੁਰ ਨਾਵੋ, ਨੇਤਰੀ ਸਤਿਗੁਰ ਪੇਖਣਾ ਸ਼੍ਰਵਣੀ ਸੁਣਨਾ ਗੁਰ ਨਾਵ। ਸਤਿਗੁਰ ਸੇਤੀ ਰਤਿਆ

ਪੰਜਵਾ ਰੱਖੇ ਰੱਖਣ ਹਾਰਿਓ ਆਪੋ ਬਾਰਨ ਗੁਰ ਕੀ ਪੈਰੀ ਪਾਏ ਕਾਜ ਸੰਵਾਰਨ ਹੋ ਆਏ ਆਪ ਦਿਆਲ ਮਨ ਹੋ ਨਾ ਵਿਸਾਰਨ ਸਾਧ ਜਨਾ ਕੈ ਸੰਗ ਪਵ ਜਲ ਤਾਰਨ ਸਾਕਤ ਨਿੰਦਕ ਦੁਸ਼ਟ ਖਿਨ ਮਾਹੇ ਬਿਦਾਰਨ

ਕੀਰਤਨ ਦੀ ਇਤਨੀ ਹਾਜ਼ਰੀ ਪ੍ਰਵਾਨ ਕਰਨਾ ਜੀ ਪੁਲਚੁਕ ਦੀ ਖਿਮਾ ਸਤਿਗੁਰੂ ਗਰੀਬ ਨਿਵਾਸ ਸਭ ਦਾ ਪੜ੍ਹਿਆ ਸੁਣਿਆ ਲਿਖੇ ਲਾਉਣ ਗੁਰੂ ਚਰਨਾਂ ਨਾਲ ਬਣ ਆਵੇ ਆਓ ਸਰਵਣ ਕਰੀਏ ਲੜੀਵਾਰ ਸਿੱਖ ਇਤਿਹਾਸ ਦੀ ਕਥਾ ਗਿਆਨੀ ਦਰਸ਼ਨ ਸਿੰਘ ਜੀ ਹੋਰਾਂ ਪਾਸੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਤਸਲ ਕਰੁਣਾ ਨਿਧਾਨ ਗੁਰੂ ਗਰੀਬ ਨਿਵਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਨਿੱਘੀ ਅਗੋਸ਼ ਵਿੱਚ ਸੁਭਾਏ ਮਾਨ ਜੁੜ ਮਿਲ ਬੈਠੀ ਗੁਰੂ ਪਿਆਰੀ ਗੁਰੂ ਕੀ ਸਾਜੀ ਨਿਵਾ ਜੀ ਸਾਧ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਰਹਿਮਤ ਬਖਸ਼ਿਸ਼ ਸਦਕਾ ਵਡਭਾਗੀ ਗੁਰਸਿੱਖ ਸੰਗਤਾਂ ਸ਼ਾਮਾਂ ਦੇ ਵਕਤ ਗੁਰੂ ਦਰਬਾਰ ਅੰਦਰ ਸਜ ਰਹੇ ਸੁੰਦਰ ਦੀਵਾਨਾਂ ਵਿੱਚ ਸੁਭਾਏ ਮਾਨ ਹੋ ਕੇ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਸ਼ਨ ਦੀਦਾਰੇ ਅੰਮ੍ਰਿਤਮਈ ਬਾਣੀ ਆਰਤੀ ਆਰਤਾ ਹੋਰ ਸ਼ਬਦਾਂ ਦਾ ਰਸ ਭਿੰਨਾ ਸ਼ਬਦ ਕੀਰਤਨ ਸਤਿਕਾਰਯੋਗ ਰਾਗੀ ਜਥੇ ਦੀ ਮੁਬਾਰਕ ਰਸਨਾ ਤੋਂ ਸਰਵਣ ਕਰਕੇ ਮਿਲੇ ਹੋਏ ਮੋਲਕ ਮਨੁੱਖਾ ਜਨਮ ਦੇ ਸਵਾਸਾਂ ਘੜੀਆਂ ਸਮੇਂ ਨੂੰ ਸਫਲ ਬਣਾ ਰਹੇ ਸਤਿਗੁਰੂ ਰਹਿਮਤ ਕਰਨ ਗਰੀਬ ਨਿਵਾਜ ਜੋ ਪਾਵਨ ਸਿੱਖ ਇਤਿਹਾਸ ਆਪਾਂ ਲੜੀ ਵਾਰ ਜਿਵੇਂ ਜਿਵੇਂ ਪੰਥ ਵਿੱਚ ਮਹਾਨ ਹਸਤੀਆਂ ਗੁਰੂ ਕੀ ਕਿਰਪਾ ਨਾਲ ਆਈਆਂ ਬਖਸ਼ਿਸ਼ਾਂ ਪਾਈਆਂ ਉਹਨਾਂ ਨੇ ਗੁਰੂ ਸਾਹਿਬਾਂ ਵਿਸ਼ੇਸ਼ ਕਰਕੇ ਥਾਪੜੇ ਲਏ ਉਹਨਾਂ ਦੇ ਅੱਗੇ ਪੰਥ ਚੱਲੇ ਅਤੇ ਉਹਨਾਂ ਨੇ ਮਹਾਨ ਗੁਰਮਤਿ ਦਾ ਪ੍ਰਚਾਰ ਕੀਤਾ ਸਮੇਂ ਸਮੇਂ ਦੇ ਨਾਲ ਉਹਨਾਂ ਕੁਝ ਸੰਪਰਦਾਵਾਂ ਦਾ ਗਿਆਨੀ ਗਿਆਨ ਸਿੰਘ ਜੀ ਹੁਣ ਕਥਨ ਕਰ ਰਹੇ ਨੇ ਖਾਲਸੇ ਜੀ ਦੇ ਇਤਿਹਾਸ ਤੋਂ ਬਾਅਦ ਸਿੱਖ ਰਾਜ ਤੋਂ ਬਾਅਦ ਅੱਡਣ ਸ਼ਾਹੀਏ ਮਹਾਂਪੁਰਸ਼ ਹੋਏ ਨੇ ਜਿਵੇਂ ਸੌ ਉਦਾਸੀਆਂ ਤੋਂ ਬਾਅਦ ਅੱਡਣ ਸ਼ਾਹੀਏ ਇਹਨਾਂ ਦੀ ਵੀ ਇਹ ਇੱਕ ਸੰਪਰਦਾ ਸੀ ਇਹ ਕਿੱਥੋਂ ਚੱਲੀ ਇਹਦਾ ਮੁੱਢ ਕੌਣ ਸੀ ਮਹਾਨ ਆਤਮਾ ਜੋ ਭਾਈ ਕਨ੍ਹਈਆ ਜੀ ਆਪਾਂ ਜਿਹਨਾਂ ਨੂੰ ਕਹਿੰਦੇ ਹਾਂ ਬ੍ਰਹਮ ਗਿਆਨ ਦੀ ਉੱਚ ਪਦਵੀ ਜਿਹਨਾਂ ਨੂੰ ਪ੍ਰਾਪਤ ਸੀ ਇਹ ਉਹਨਾਂ ਤੋਂ ਚੱਲੀ ਸੀ ਇਹ ਸੰਪਰਦਾ ਜਿਵੇਂ ਇਹਦਾ ਪ੍ਰਾਰੰਭ ਹੋਇਆ ਕਵੀ ਜੀ ਆਪਾਂ ਨੂੰ ਸੁੰਦਰ ਇਤਿਹਾਸ ਸਾਹਮਣੇ ਰੱਖ ਰਹੇ ਹਨ ਸਰਵਣ ਕਰਨਾ

0: ਦੇ ਨਜ਼ਦੀਕ 5 ਮੀਲ ਵਜ਼ੀਰਾਬਾਦ ਦਰਿਆ ਚਨਾਬ ਆ, ਪੱਛਮ ਵਿੱਚ ਚਲਿਆ ਗਿਆ ਪਾਕਿਸਤਾਨ ਵਿੱਚ। ਚਨਾਬ ਦਰਿਆ ਦੇ ਕੋਲ ਵਜ਼ੀਰਾਬਾਦ, ਇਹਦੇ ਕਿਨਾਰੇ 'ਤੇ ਵਜ਼ੀਰਾਬਾਦ ਤੋਂ 5 ਕੁ ਮੀਲ ਦੀ ਵਿੱਥ 'ਤੇ। ਸੋ ਕੋਲੇ ਉਸ ਦੇ
1: ਨਗਰ ਸੋਦਰਾ ਹੈ ਇੱਕ ਨੀਕਾ,
0: ਇੱਕ ਬਹੁਤ ਸੁੰਦਰ ਬਹੁਤ ਵੱਡਾ ਨਗਰ, ਮਹਾਨ ਸੋਦਰਾ ਜੀ ਦਾ ਨਾਮ ਹੈ। ਸੋਦਰਾ ਸੋਦਰਾ ਹੈ ਕਹਿੰਦੇ, ਉਹਦੇ ਕੋਲ ਉੱਥੇ ਇੱਕ ਨਗਰ ਵੱਸਦਾ ਹੈ।
1: ਖੱਤਰੀ ਧੰਮਨ ਗੋਤਰ ਤਹਾ,
0: ਸੋ ਇਹ ਸੋਦਰਾ ਜਾਂ ਸੋਦਰਾ ਵਿਗੜਦਾ ਵਿਗੜਦਾ ਸੋਦਰਾ ਬਣ ਗਿਆ, ਹੁਣ ਤਾਂ ਧੱਦੇ ਨਾਲ ਵੀ ਕਹਿਣ ਲੱਗ ਪਏ। ਸੋਦਰਾ ਸੀ ਪਹਿਲਾ ਨਾਮ ਇਹਦਾ, 100 ਦਰਵਾਜ਼ੇ ਸੀ ਇਸ ਨਗਰ ਦੇ। ਇੱਕ ਇੱਥੇ 9 ਲੱਖਾਂ ਬਾਗ ਬਣਿਆ ਹੋਇਆ ਸੀ ਉਸ ਵੇਲੇ, 9 ਲੱਖ ਰੁਪਈਆ ਖਰਚ ਹੋ ਕੇ ਜਿਹੜਾ ਬਣਿਆ ਸੀ। ਸੋ ਇਹ ਨਗਰ ਦੇ ਵਿੱਚ, ਅਤੇ ਹੌਲੀ ਹੌਲੀ ਨਾਮ ਵਿਗੜਦਾ ਸੋਦਰਾ ਬਣ ਗਿਆ। ਉਸ ਨਗਰ ਦੇ ਵਿੱਚ ਇੱਕ ਖੱਤਰੀ ਧੰਮਣ ਗੋਤਰ ਤਹਾਂ, ਧੰਮਣ ਖੱਤਰੀ ਜੋ ਸਨ, ਧੰਮਣ ਗੋਤ ਦੇ ਖੱਤਰੀਆਂ ਦੇ ਜੋ ਘਰ

0: ਕਹਿੰਦੇ ਨੇ ਅਤੇ ਬੜੇ ਦੀਵਾਨ ਕਹਾਉਂਦੇ ਨੇ। ਦੀਵਾਨ ਅਮੀਰ ਜਾਂ ਸੌਦਾਗਰ, ਇਹਨਾਂ ਦੇ ਪਿਤਾ ਬਾਬਾ ਕਨ੍ਹੱਈਆ ਜੀ ਦੇ ਸੌਦਾਗਰ ਸਨ, ਵਪਾਰੀ ਬੜੇ ਤਕੜੇ।
1: ਦਿਨ ਮੈਂ ਪਿਆ ਕਨ੍ਹੱਈਆ ਰਾਮ,
0: ਉਹਨਾਂ ਦੇ ਖੱਤਰੀਆਂ ਦੀ ਧੰਮਣ ਖੱਤਰੀਆਂ ਦੀ ਕੁਲ ਵਿੱਚ ਭਾਈ ਕਨ੍ਹੱਈਆ ਰਾਮ ਜੀ ਦਾ ਜਨਮ ਹੋਇਆ। ਸੋ ਸਾਧ ਸੰਗਤ ਜੀ, ਸੰਨ 1647 ਈਸਵੀ ਦੇ ਵਿੱਚ ਸੋਧਰੇ ਨਗਰ ਵਿੱਚ
1: ਹਰ ਗਰ ਭਗਤ ਅਦਿਕ ਅਬੇ ਰਾਮ,
0: ਇਹ ਬਚਪਨ ਤੋਂ ਹੀ ਰੁਚੀਆਂ ਜਿਹੜੀਆਂ ਨੇ ਨਾ, ਧਾਰਮਿਕ ਸਨ ਬਹੁਤ। ਹਰੀ ਦਾ ਭਗਤ, ਗੁਰੂ ਦਾ ਭਗਤ, ਬੜਾ ਸੁੰਦਰ ਇਹਦਾ ਹਿਰਦਾ ਸੀ, ਬਹੁਤ ਜ਼ਿਆਦਾ ਸ਼ਰਧਾ ਭਾਵਨਾ ਵਾਲਾ। ਕਈ ਭਰਾ ਹੋਰ ਵੀ ਸਨ, ਪਿਤਾ ਇਹਨਾਂ ਦੇ ਸੌਦਾਗਰ ਸੀ, ਮੁਗਲਾਂ ਦੇ ਵਾਸਤੇ, ਫੌਜਾਂ ਵਾਸਤੇ ਰਸਦਾਂ ਬਸਦਾਂ ਇੱਧਰੋਂ ਉੱਧਰ ਢੋਣੀਆਂ ਉਹਨਾਂ ਨੇ। ਘਰੇ ਅਮੀਰੀ ਸੀ, ਛੋਟੇ ਹੁੰਦਿਆਂ ਜਦੋਂ ਸੁਰਤ ਸੰਭਾਲੀ ਅਤੇ ਰੁਚੀਆਂ ਬੜੀਆਂ ਧਾਰਮਿਕ ਸਨ। ਇਹਨਾਂ ਨੇ ਘਰੋਂ ਆਪਣੇ ਕੌਡੀਆਂ ਵੀ ਚੱਲਦੀਆਂ ਸੀ ਉਦੋਂ, ਕੌਡੀਆਂ ਰੁਪਈਆਂ ਨਾਲ ਜੇਬਾਂ ਭਰ ਲੈਣੀਆਂ ਆਪਣੀਆਂ, ਅਤੇ ਬਾਲਕਿਆਂ ਨਾਲ ਖੇਡਣ ਗਿਆ ਨੇ, ਜਦੋਂ ਖੇਡ ਕੇ ਵਾਪਸ ਮੁੜਨਾ ਸਾਰੀਆਂ ਉਹਨਾਂ ਨੂੰ ਵੰਡ ਆਉਣੀਆਂ। ਇਸ ਤਰ੍ਹਾਂ ਦੀ ਬਿਰਤੀ ਸੀ, ਵੰਡ ਕੇ ਖਾਣ ਵਾਲੀ ਸਾਧੂ ਬਿਰਤ। ਫਿਰ ਥੋੜ੍ਹੇ ਜਿਹੇ ਵੱਡੇ ਹੋਏ, ਕਿਉਂਕਿ ਸੌਦਾਗਰ ਦਾ ਕੰਮ ਸੀ ਬੇਗਾਰ ਪਾਉਣੀ, ਬੰਦੇ ਚਾਹੀਦੇ ਹੁੰਦੇ, ਮਜ਼ਦੂਰ ਵੀ ਲੱਦ ਦਿਓ ਸਮਾਨ ਵੀ ਊਠਾਂ 'ਤੇ ਗੱਡਿਆਂ 'ਤੇ, ਅਤੇ ਲਾਹ ਦਿਓ ਇੰਨੇ ਇੰਨੇ ਵਾਟ, ਜੇ ਕੋਈ ਲੱਦੂ ਜਾਂ ਚੁੱਕ ਕੇ ਲੈ ਕੇ ਜਾਊ ਨਾਲ, ਵੱਧ ਵੀ ਜਾਂਦਾ ਸੀ ਉਹ ਬੇਗਾਰ ਕਹਿੰਦੇ ਸੀ ਉਹਨਾਂ ਨੇ, ਜਿਵੇਂ ਕੁਲੀਆਂ ਤੋਂ ਭਾਰ ਚੁਕਾ ਕੇ ਲਿਜਾਂਦੇ ਆਪਾਂ, ਉਹ ਬੇਗਾਰ ਪਾਉਂਦੇ ਹੁੰਦੇ ਸੀ। ਆਪ ਜੀ ਨੇ ਨਾਲ ਜਦੋਂ ਨਾਲ ਜਾਣਾ ਅਤੇ ਉਹ ਬੇਗਾਰੀਆਂ ਵਿਚਾਰਿਆਂ ਨੂੰ, ਉਹਨਾਂ ਦਾ ਭਾਰ ਚੁੱਕ ਕੇ ਆਪ ਉਠਾਉਣਾ, ਜਿਹੜੇ ਥੱਕ ਜਾਣੇ ਨਾ, ਥਕਾਵਟ ਮਹਿਸੂਸ ਕਰਦੇ ਸੀ, ਉਹਨਾਂ ਦਾ ਭਾਰ ਫੜ ਕੇ ਆਪ ਉਠਾ ਲੈਣਾ ਅਤੇ ਉਹਨਾਂ ਨੂੰ ਸਾਹ ਦਿਵਾਉਂਦੇ ਰਹਿਣਾ। ਔਰ ਫਿਰ ਉਹਨਾਂ ਨੂੰ ਕੋਲੋਂ ਪੈਸੇ ਵੀ ਮੁੜਦਿਆਂ ਹੋਇਆਂ ਉਹਨਾਂ ਨੂੰ ਕੋਲੋਂ ਪੈਸੇ ਵੀ ਦੇ ਦਿਓ। ਅਤੇ ਇਸ ਤਰ੍ਹਾਂ ਵੇਖ ਕੇ ਪਿਤਾ ਜੀ ਆਪ ਜੀ ਦੇ ਕਈ ਵਾਰ ਗੁੱਸੇ ਹੁੰਦੇ ਸੀ, ਫਿਰ ਮਾਤਾ ਜੀ ਨੇ ਵੀ ਬਹੁਤ ਗੁੱਸੇ ਹੋਣਾ ਵੀ ਇਸ ਤਰ੍ਹਾਂ ਇੰਜ ਨਾ ਕਰਿਆ ਕਰੋ, ਇਸ ਤਰ੍ਹਾਂ ਬਦਨਾਮੀ ਹੁੰਦੀ ਆਪਣੀ, ਤੁਸੀਂ ਸ਼ਾਹੂਕਾਰ ਦੇ ਪੁੱਤਰ ਹੋ। ਤਾਂ ਅੱਗੋਂ ਆਪ ਜੀ ਨੇ ਇੱਕ ਵਾਰ ਬੜੇ ਸਹਿਜ ਨਾਲ ਮਾਤਾ ਜੀ ਨੂੰ ਕਹਿਣ ਲੱਗੇ, ਮਾਤਾ ਜੀ ਕਈਆਂ ਦੇ ਘਰ ਬਾਵਲੇ ਪੁੱਤਰ ਵੀ ਪੈਦਾ ਹੋ ਜਾਂਦੇ ਨੇ, ਝੱਲੇ ਕਮਲੇ ਜਿਨ੍ਹਾਂ ਨੂੰ ਆਪਾਂ ਕਹਿ ਦਿੰਦੇ, ਕਈਆਂ ਦੇ ਘਰ ਮਾਪਿਆਂ ਦੇ ਬਾਵਲੇ ਪੁੱਤਰ ਵੀ ਪੈਦਾ ਹੋ ਜਾਂਦੇ ਨੇ ਨਾ, ਅਤੇ ਮੈਨੂੰ ਤੂੰ ਬਾਵਲਾ ਪੁੱਤਰ ਹੀ ਸਮਝ ਲੈ। ਸੱਚ ਆ ਵੀ ਜਿਹੜਾ ਸਾਧੂ ਹੁੰਦਾ ਹੈ, ਸਾਧ ਸੰਗਤ ਜੀ, ਇਹ ਸੰਸਾਰ ਦੇ ਅਣਜਾਣ ਲੋਕਾਂ ਦੀ ਨਿਗਾਹ ਵਿੱਚ ਉਹ ਬਾਵਲਾ ਹੀ ਹੁੰਦਾ, ਸਾਧੂ ਕਮਲਾ ਹੀ ਹੁੰਦਾ ਹੈ। ਭਗਤ ਕਬੀਰ ਸਾਹਿਬ ਜੀ ਨੂੰ ਕਮਲਾ ਕਿਹਾ ਗਿਆ, ਲੋਕ ਕਹਿ ਕਬੀਰ ਬੌਰਾਨਾ, ਕਬੀਰ ਕਾ ਮਰਮ ਰਾਮ ਪਹਿਚਾਨਾ। ਲੋਕ ਕਬੀਰ ਸਾਹਿਬ ਨੂੰ ਵੀ ਕਮਲਾ ਆਉਂਦੇ ਸੀ, ਗੁਰੂ ਨਾਨਕ ਸਾਹਿਬ ਨੂੰ ਵੀ ਨਹੀਂ ਬਖਸ਼ਿਆ। ਕੋਈ ਕਹੈ ਭੂਤ ਨਾ ਕੋ ਕਹੈ ਬੇਤਾਲਾ, ਕੋਈ ਕਹੈ ਆਦਮੀ ਨਾਨਕ ਬੇਚਾਰਾ। ਮਹਾਰਾਜ ਨੇ ਆਪ ਬਚਨ ਲਿਖੇ ਨੇ ਬਾਣੀ ਮਾਰੂ ਰਾਗ ਵਿੱਚ, ਭੂਤ ਨਾ ਕੋਈ ਬੇਤਾਲ, ਕੋਈ ਕਹਿੰਦੇ ਨਹੀਂ ਆਦਮੀ ਆਪਣੇ ਵਰਗਾ ਹੀ ਵੇਖੋ। ਇਸ ਕਰਕੇ ਅਣਜਾਣ ਦੁਨੀਆਂ ਪੁਰਸ਼ਾਂ ਦੀ ਬਿਰਤੀ ਵਜੋਂ ਮਹਾਂਪੁਰਸ਼ ਹੁੰਦਾ ਨਾ, ਉਹ ਕਮਲਾ ਹੀ ਹੁੰਦਾ, ਉਸੂਦਾ ਹੀ ਹੁੰਦਾ, ਕਿਉਂਕਿ ਹੁੰਦਾ ਸਭ ਤੋਂ ਸਿਆਣਾ ਹੈ, ਸੁਚੇਤ ਹੁੰਦਾ, ਮਨ ਬਾਣੀ ਸਰੀਰ ਹੁਸ਼ਿਆਰ ਹੁੰਦਾ ਜੇ ਮਹਾਂਪੁਰਸ਼ ਹੁੰਦਾ ਵਾ। ਤਾਂ ਇਸ ਤਰ੍ਹਾਂ ਮਾਤਾ ਨੂੰ ਕਿਹਾ ਆਪ ਜੀ ਨੇ, ਪਰ ਉਹ ਕਾਰ ਛੱਡੀ ਨਹੀਂ ਪਰਪਕਾਰ ਕਰਨ ਦੀ। ਜਦੋਂ ਇਸ ਤਰ੍ਹਾਂ ਵਿਚਰਦੇ ਰਹੇ, ਫਿਰ ਇਹ ਭਾਈ ਕਨ੍ਹੱਈਆ ਜੀ ਸੌਦਾਗਰੀ ਦੇ ਕੰਮ ਵਿੱਚ ਅਤੇ ਸਾਧ ਸੰਗਤ ਜੀ, ਉਹ ਜਿਸ ਮੁਗਲਾਂ ਦੀ ਸੌਦਾਗਰੀ ਕਰਦੇ ਸੀ ਨਾ ਇਹਨਾਂ ਦੇ ਪਿਤਾ ਜੀ, ਉਹ ਮੁਗਲਾਂ ਦੀ ਫੌਜ ਵਿੱਚ ਹੀ ਸੋ ਕਰਮਚਾਰੀ ਸੀ ਭਾਈ ਨਨੂਆ ਜੀ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਅਨਿੰਨ ਸਿੱਖ ਹੋਏ ਨੇ ਭਾਈ ਨਨੂਆ ਜੀ, ਅਤੇ ਉਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਬਾਣੀ ਪੜ੍ਹਦੇ ਹੁੰਦੇ ਸੀ, ਅਤੇ ਇਹਨਾਂ ਦੀ ਬਿਰਤੀ ਪਹਿਲਾਂ ਹੀ ਇਉਂ ਸੀ, ਪਿਤਾ ਜੀ ਚੜ੍ਹਾਈ ਕਰ ਗਏ ਜਦੋਂ, ਅਤੇ ਸਾਰਾ ਬੋਝ ਘਰ ਦਾ ਜਿਹੜਾ ਸੀ ਭਰਾ ਛੋਟੇ ਸਨ ਉਹ ਜ਼ਿੰਮੇਵਾਰੀ ਆਪ ਜੀ 'ਤੇ ਆ ਗਈ ਸੀ, ਵਪਾਰ ਸੰਭਾਲ ਲਿਆ। ਬੜਾ ਚੜ੍ਹਦੀ ਕਲਾ ਵਿੱਚ ਭਾਈ ਘਨੱਈਆ ਜੀ ਨੇ ਵਪਾਰ ਸੰਭਾਲ ਲਿਆ, ਲੇਕਿਨ ਕਰਕ ਕਰੇਜੇ ਵਿੱਚ ਉਸੇ ਤਰ੍ਹਾਂ ਉੱਠ ਰਹੀ ਸੀ। ਰੱਬ ਨੂੰ ਮਿਲਣ ਦੀ ਧੂ ਜਿਹੜੀ ਸੀ ਉਹ ਟਿਕਣ ਨਹੀਂ ਦਿੰਦੀ ਸੀ, ਕਰਕ ਕਰੇਜੇ ਵਿੱਚ ਪੈ ਰਹੀ ਸੀ। ਪਰ ਮਜਬੂਰੀ ਬਸ ਜਦੋਂ ਭਰਾ ਵੱਡੇ ਹੋਏ ਥੋੜ੍ਹੇ ਜਿਹੇ ਅਤੇ ਫਿਰ ਇਹਨਾਂ 'ਤੇ ਜਿਵੇਂ ਬਖਸ਼ਿਸ਼ ਹੋਈ ਹੈ, ਕਵੀ ਜੀ ਭਾਵੇਂ ਸ਼ੋਰਟ ਵਿੱਚ ਲਿਖ ਰਹੇ ਨੇ ਇਹ ਖੋਲ੍ਹ ਨਹੀਂ ਰਹੇ ਸਾਰਾ। ਤੋ ਗੁਰ ਭਗਤ ਅਦਿਕ ਬ੍ਰਾਹਮੂ ਹਰ ਗੁਰ ਭਗਤ ਹਰੀ ਵਾਹਿਗੁਰੂ ਦੇ ਗੁਰੂ ਦੇ ਭਗਤ ਸਨ ਬਹੁਤ ਸ਼ੁੱਧ ਹਿਰਦੇ ਵਾਲੇ ਜਗਿਆਸੂ।
1: ਤੇਗ ਬਹਾਦਰ ਗੁਰ ਕੀ ਬਾਣੀ।
0: ਫਿਰ ਭਾਈ ਨਨੂਆ ਜੀ ਤੋਂ ਪਹਿਲੀ ਵਾਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਬੈਰਾਗਮਈ ਬਾਣੀ ਸ਼ਬਦ ਮਨ ਨੂੰ ਟੁੰਬ ਦੇਣ ਵਾਲੀ ਜੋ ਹੈ।
1: ਸੁਣਤ ਹੈ ਭਇਓ ਵੈਰਾਗ ਮਹਾਨੀ।
0: ਸੁਣ ਕੇ ਫਿਰ ਬੈਰਾਗ ਹੋਰ ਬਹੁਤ ਜ਼ਿਆਦਾ ਠਾਠਾ ਮਾਰਨ ਲੱਗ ਗਿਆ ਅੰਦਰ, ਬਹੁਤ ਜ਼ਿਆਦਾ ਬੈਰਾਗ ਦਾ ਮਨ ਨੂੰ ਜਿਵੇਂ ਸੂਆ ਵੱਜਦਾ ਹੈ ਉਹ ਵੱਜਿਆ ਮਨ ਨੂੰ।
1: ਨਗਰ ਡਰੋਲੀ ਮਾਲਵ ਦੇਸ।
0: ਤੋ ਇਸ ਤਰ੍ਹਾਂ ਸੌ ਸਾਧ ਸੰਗਤ ਜੀ ਬਾਣੀ ਸੁਣ ਲਈ ਸੀ ਭਾਈ ਘਨੱਈਆ ਜੀ ਨੇ, ਅਤੇ ਫਿਰ ਭਾਈ ਨਨੂਆ ਜੀ ਤਾਂ ਚਲੇ ਗਏ, ਬੈਰਾਗ ਆ ਗਿਆ। ਅਤੇ ਫਿਰ ਇਹ ਜਦੋਂ ਛੋਟੇ ਭਰਾਵਾਂ ਨੇ ਜ਼ਿੰਮੇਵਾਰੀ ਸੰਭਾਲ ਲਈ ਗ੍ਰਹਿਸਥ ਦੇ ਵਿੱਚੋਂ ਹੀ ਅਤੀਤ ਹੋ ਕੇ ਇਹ ਅਤੀਤ ਹੋ ਗਏ ਸੀ, ਗ੍ਰਹਿਸਥ ਦੇ ਵਿੱਚੋਂ ਹੀ ਸਾਧੂ ਬਣ ਗਏ ਸੀ ਦਰਖਤ। ਇੱਕ ਹੋਰ ਗੁਰੂ ਦਾ ਸਿੱਖ ਮਿਲਿਆ, ਭਾਵੇਂ ਉਹਦਾ ਨਾਮ ਨਹੀਂ ਲਿਖਿਆ ਇਤਿਹਾਸਕਾਰਾਂ ਨੇ, ਉਹਨੇ ਕਿਹਾ ਭਾਈ ਘਨੱਈਆ ਜੀ ਤੁਸੀਂ ਗ੍ਰਹਿਸਥ ਵਿੱਚੋਂ ਤੀਰਤ ਤਾਂ ਹੋ ਗਏ ਹੋ, ਲੇਕਿਨ ਬੁੱਧ ਸੱਚੀ ਬੁੱਧ ਜਿੰਨਾ ਚਿਰ ਨਹੀਂ ਬਣਦੀ ਵਿਵੇਕ ਨਹੀਂ ਆਉਂਦਾ ਉਨ੍ਹਾਂ ਚਿਰ ਮਾਇਆ ਦਾ ਤਿਆਗ ਨਹੀਂ ਹੁੰਦਾ, ਉਹਨਾਂ ਚਿਰ ਮਮਤਾ ਨਹੀਂ ਛੁੱਟਦੀ ਹੈ। ਅਤੇ ਗਿਆਨ ਹੋਣਾ ਬਹੁਤ ਔਖਾ ਜਿੰਨਾ ਚਿਰ ਮਮਤਾ ਨਹੀਂ ਛੁੱਟਦੀ। ਤੁਸੀਂ ਗੁਰੂ ਦਾ ਉਪਦੇਸ਼ ਲੈ ਕੇ ਵਿਵੇਕ ਬੁੱਧ ਲੈ ਕੇ ਬੰਦਗੀ ਦੇ ਜ਼ੋਰ ਨਾਲ ਮਾਇਆ ਨੂੰ ਤਿਆਗੋ, ਬੰਦਗੀ ਦੇ ਜ਼ੋਰ ਨਾਲ ਮਾਇਆ ਵਿੱਚ ਨਿਰਲੇਪ ਹੋ ਜਾਵੋ। ਮਨ ਦੀਆਂ ਚਿਤਵਨੀਆਂ ਤਿਆਗ ਦੇਣੀਆਂ ਉਹ ਹੀ ਸਾਧੂ ਹੈ, ਇਹ ਤਿਆਗ ਆ। ਜਿਹੜਾ ਮਨ ਦੀਆਂ ਚਿਤਵਨੀਆਂ ਤਿਆਗ ਦਿੰਦਾ ਹੈ ਉਹ ਸਾਧੂ ਕੋਲ ਬੈਠਿਆਂ ਹਰੇ ਹਰੇ ਕੋਈ ਮੁਕਤ ਹੋ ਜਾਂਦਾ ਹੈ, ਅਤੇ ਜਿਹੜਾ ਮਨ ਵਿੱਚ ਚਿਤਵਨੀਆਂ ਲਈ ਫਿਰਦਾ ਮਾਇਆ ਦਾ ਪ੍ਰਭਾਵ ਹੈ ਮੋਹ ਹੈ ਉਹ ਫਿਰ ਅਜੇ ਸਾਧੂ ਨਹੀਂ ਬਣਿਆ ਹੈ, ਤਿਆਗੀ ਨਹੀਂ ਕਿਹਾ ਜਾ ਸਕਦਾ, ਤਾਂ ਚੋਰ ਚੱਕਾ ਕਹਿ ਸਕਦਾ। ਉਹ ਗੁਰਸਿੱਖ ਦੇ ਬਚਨ ਵੀ ਆਪ ਜੀ ਨੂੰ ਟੁੰਬ ਗਏ, ਉਹਨੂੰ ਨਾਲ ਲੈ ਕੇ ਉਸੇ ਗੁਰਸਿੱਖ ਨਾਲ ਹੀ ਫਿਰ ਗੁਰੂ ਤੇਗ ਬਹਾਦਰ ਸਾਹਿਬ ਜੀ ਨਗਰ ਡਰੋਲੀ, ਗਿਆਨੀ ਗਿਆਨ ਸਿੰਘ ਜੀ ਦਰਸਾ ਰਹੇ ਨੇ ਕਿ ਨਗਰ ਡਰੋਲੀ ਮਾਲਵ ਦੇਸ਼ ਹੈ, ਮਾਲਵੇ ਦੇਸ਼ ਵਿੱਚ ਸਾਡੇ ਤੋਂ 15 ਕਿਲੋਮੀਟਰ ਆਏ ਮੋਗੇ ਦੀ ਸਾਈਡ ਨੂੰ ਰੋਡਿਆਂ ਤੋਂ ਡਰੋਲੀ ਭਾਈ ਮਸ਼ਹੂਰ ਨਗਰ ਹੈ, ਇਤਿਹਾਸਕ ਨਗਰ ਹੈ, ਵੱਡਾ ਨਗਰ ਹੈ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਸਾਧੂ ਜੀ ਭਾਈ ਸਾਈ ਦਾਸ ਜੀ ਇੱਥੋਂ ਦੇ ਸਨ, ਉਹ ਜਿੱਥੇ ਸਾਧੂ ਸੀ ਉੱਥੇ ਅਨਿੰਨ ਸਿੱਖ ਵੀ ਸਨ। ਮਹਾਰਾਜ ਅੱਤ ਦੀ ਸ਼ਰਧਾ ਸੀ, ਮਾਤਾ ਦਮੋਦਰੀ ਜੀ ਦੀ ਛੋਟੀ ਭੈਣ ਸੀ ਬੀਬੀ ਰਾਮੋ ਜੀ, ਉਹਨਾਂ ਦੇ ਘਰੋਂ ਸੀ। ਬਹੁਤ ਵਾਰ ਇਹਨਾਂ ਦੇ ਪਿਆਰ 'ਚ ਅਰਦਾਸਾਂ ਬੇਨਤੀਆਂ ਕਰਨ 'ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇੱਥੇ ਚਰਨ ਪਾਏ ਸੀ ਡਰੋਲੀ ਭਾਈ, ਉਹ ਭਾਈ ਸਾਈ ਦਾਸ ਜੀ ਦੇ ਕਰਕੇ ਡਰੋਲੀ ਭਾਈ ਬਾਈ। ਉੱਥੇ ਮਾਲਵੇ ਦੇਸ਼ ਵਿੱਚ ਡਰੋਲੀ ਨਗਰ ਵਿੱਚ ਗਿਆਨੀ ਗਿਆਨ ਸਿੰਘ ਜੀ ਦੱਸ ਰਹੇ ਨੇ ਵੀ ਉਹ ਗੁਰਸਿੱਖ ਗੁਰੂ ਤੇਗ ਬਹਾਦਰ ਸਾਹਿਬ। ਫਿਰ ਮਨ ਵਿੱਚ ਕਰਕ ਤਾਂ ਉੱਠਦੀ ਸੀ ਨਾ, ਉਸ ਵਰਕੇ ਜਿਹੜੀ ਸਾਰੀ ਜ਼ਿੰਮੇਵਾਰੀ ਦੇ ਕੇ ਫਿਰ ਗੁਰਸਿੱਖ ਦੀ ਸੰਗਤ ਤੋਂ ਬਾਅਦ ਐਸੇ ਮੁਰਸ਼ਦ ਦੀ ਭਾਲ ਵਿੱਚ ਨਿਕਲੇ ਸਨ ਕਿ ਜਿਹੜਾ ਮਾਇਆ ਵਿੱਚ ਹੀ ਨਿਰਲੇਪ ਕਰ ਦੇ, ਬ੍ਰਹਮ ਦਾ ਗਿਆਨ ਦੇ ਦੇ। ਇਹ ਭੁੱਖ ਸੀ, ਇਹ ਇੱਛਾ ਸੀ, ਪ੍ਰਬਲ ਤੀਬਰ ਇੱਛਾ ਸੀ। ਅਤੇ ਫਿਰ ਉਹ ਗੁਰਸਿੱਖ ਲੈ ਕੇ ਡਰੋਲੀ ਭਾਈ ਆਇਆ ਸੀ। ਗੁਰੂ ਤੇਗ ਬਹਾਦਰ ਸਾਹਿਬ ਉਸ ਵੇਲੇ ਮਾਲਵੇ ਵਿੱਚ ਆਪ ਜੀ ਨੇ ਰਟਨ ਕੀਤਾ ਵਾ, ਚਰਨ ਪਾਏ ਨੇ, ਅਤੇ ਡਰੋਲੀ ਭਾਈ ਮਾਲਵੇ ਦੇਸ਼ ਵਿੱਚ
1: ਵਿਸ਼ੇਸ਼
0: ਕਰਕੇ ਉੱਥੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਵੱਡੇ ਸਤਿਗੁਰਾਂ ਦੇ ਪਿਤਾ ਸਤਿਗੁਰਾਂ ਦੇ, ਇੱਥੇ ਗੁਰੂ ਹਰਿਰਾਏ ਸਾਹਿਬ ਜੀ ਨੇ ਵੀ ਚਰਨ ਪਾਏ ਨੇ। ਅਤੇ ਉੱਥੇ ਮਹਾਰਾਜ ਟਿਕਾਣਾ ਕੀਤਾ ਹੋਇਆ ਸੀ। ਭਾਈ ਬਾਬਾ ਗੁਰਦਿੱਤਾ ਜੀ ਦਾ ਜਨਮ ਵੀ ਇੱਥੇ ਹੋਇਆ ਸੀ ਵੱਡੇ ਸਾਹਿਬਜ਼ਾਦੇ ਦਾ।
1: ਤਹਿਠਾ ਨਾਮ ਗੁਰੂ ਕੀ ਸਾਮ,
0: ਅਤੇ ਉੱਥੇ ਸਾਧਸੰਗ ਜੀ ਤੇਹਠਾ ਨਾਮ ਗੁਰੂ ਕੀ ਸਾਮ, ਉਹ ਥਾਂ ਪਹਿਲੀ ਵਾਰ ਇਹ ਭਾਈ ਘਨੱਈਆ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚਰਨ ਛਰਨ ਵਿੱਚ
1: ਪਹੁੰਚਤ ਪਿਓ ਘਨੱਈਆ ਰਾਮ,
0: ਭਾਈ ਘਨੱਈਆ ਰਾਮ ਜੀ ਪਹੁੰਚੇ ਸਨ ਅਤੇ ਜਾ ਕੇ ਮੱਥਾ ਟੇਕਿਆ।
1: ਵੇਖ ਅਧਿਕਾਰੀ ਤਾਂ ਕੋ ਤਬ ਗੁਰ,
0: ਵੇਖ ਕੇ ਮਹਾਰਾਜ ਜੀ ਨੇ ਮਨ ਤੇ ਟਿਕਾ ਵਿੱਚ ਸੀ, ਵਿਰਾਗ ਸੀ ਬੜਾ, ਅਤੇ ਸਤਿਗੁਰੂ ਤੇ ਉਸੇ ਵੇਲੇ ਮੂਰਤ ਸਾਰੀ ਲੈ ਲੈਂਦੇ ਸੀ, ਅੰਦਰ ਦੀ ਵੀ ਖਿੱਚ ਲੈਂਦੇ ਸੀ ਫੋਟੋ। ਸੱਚੇ ਪਾਤਸ਼ਾਹ ਜੀ ਨੇ ਵੇਖ ਕੇ ਅਧਿਕਾਰੀ ਵੀ ਪੂਰਾ ਅਧਿਕਾਰੀ ਹੈ, ਜਗਿਆਸੂ ਪਹਿਲਾਂ ਹੀ ਹੈ, ਬਣਿਆ ਬਣਾਇਆ ਜਗਿਆਸੂ ਆਇਆ, ਪਿਛਲੇ ਕਈ ਜਨਮਾਂ ਦੀ ਬੰਦਗੀ ਹੁੰਦੀ ਹੈ, ਬ੍ਰਹਮ ਗਿਆਨ ਐਵੇਂ ਨਹੀਂ ਹੁੰਦਾ। ਤਾਂ ਮਹਾਰਾਜ ਪਿਖ ਅਧਿਕਾਰੀ ਤਾਂ ਕੋ ਤਬ ਗੁਰ, ਇਹਨੂੰ ਅਧਿਕਾਰੀ ਜਗਿਆਸੂ ਵੇਖ ਕੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ
1: ਸਤਨਾਮ ਉਪਦੇਸ਼ ਦਿਓ ਫੁਰ,
0: ਉਸੇ ਵੇਲੇ ਫੁਰ ਪਹਿਲੇ ਦਿਨ ਇਹਨੂੰ ਚਰਨ ਪੌਲ ਅਤੇ ਮੂਲ ਮੰਤਰ ਸਤਨਾਮ ਵਾਹਿਗੁਰੂ ਦਾ ਨਾਮ ਜਪਣਾ ਗੁਰਸਿੱਖਾ, ਆਓ ਜੀ ਆਇਆਂ ਨੂੰ ਇਹ ਬਖਸ਼ਿਸ਼ ਕੀਤੀ ਨਾਮ ਦਿੱਤਾ ਹੈ।
1: ਪੁਨ ਗੁਰ ਕਿਰਪਾ ਦ੍ਰਿਸ਼ਟੀ ਕਹਿ ਕਹਿ,
0: ਫਿਰ ਮਹਾਰਾਜ ਜੀ ਤਿੰਨ ਕੁ ਮਹੀਨੇ ਮਹਾਰਾਜ ਜੀ ਨੇ, ਕਿਉਂਕਿ ਟੁਣਕਾਰਨਾ ਤਾਂ ਪੈਂਦਾ ਹੀ ਹੈ, ਪਰਖ ਤਾਂ ਹੁੰਦੀ ਹੈ, ਤਾਂ ਮਹਾਰਾਜ ਜੀ ਨੇ ਜਲ ਦੀ ਸੇਵਾ ਬਖਸ਼ੀ, ਜਲ ਢੋਣ ਦੀ, ਲੰਗਰਾਂ ਵਾਸਤੇ ਹੋਰ ਜਲ ਛਿੜਕਾ ਕਰਨ ਦੀ, ਜਲ ਵਰਤਾਉਣ ਦੀ ਸੰਗਤਾਂ ਵਿੱਚ, ਇਹ ਜਲ ਮਹਾਰਾਜ ਜੀ ਨੇ ਗੁਰੂ ਸਾਹਿਬ ਵਾਸਤੇ ਵੀ, ਜਿੱਥੇ ਗੁਰੂ ਸਾਹਿਬ ਦਾ ਆਸਣ ਹੁੰਦਾ ਉੱਥੇ ਵੀ ਘੜੇ ਭਰ ਕੇ ਜਲ ਦੇ ਰੱਖਣੇ ਠੰਡੇ ਗਰਮੀਆਂ ਨੂੰ, ਤਾਂ ਜਲ ਇਹਨੇ ਲਿਆਉਣਾ ਦਰਿਆ ਤੋਂ, ਸਤਲੁਜ ਦਰਿਆ ਤੋਂ, ਇਹ ਅਨੰਦਪੁਰ ਸਾਹਿਬ ਦੀ ਗੱਲ ਹੈ। ਇਸ ਤੋਂ ਬਾਅਦ ਫਿਰ ਨਾਲ ਰਹੇ ਅਤੇ ਅਨੰਦਪੁਰ ਸਾਹਿਬ ਦੇ ਇਹਨੂੰ ਦਿੱਤੀ ਸੀ ਸੇਵਾ, ਕਈਆਂ ਲਿਖਿਆ ਵੀ ਅਨੰਦਪੁਰ ਸਾਹਿਬ ਹੀ ਆਏ ਸੀ, ਅਤੇ ਅਨੰਦਪੁਰ ਸਾਹਿਬ ਸਤਲੁਜ ਦਰਿਆ ਤੋਂ ਭਾਈ ਘਨੱਈਆ ਜੀ ਘੜੇ ਭਰ ਕੇ ਲਿਆਉਂਦੇ, ਅਤੇ ਮਹਾਰਾਜ ਨੇ ਕਈ ਵਾਰ ਬਿਨਾਂ ਵਰਤੇ ਤੋਂ ਫੜ ਕੇ ਘੜਾ ਅਤੇ ਡੋਲ ਦੇਣਾ ਉੱਥੇ, ਫਿਰ ਲਿਆਉਣਾ, ਫਿਰ ਡੋਲ ਦੇਣਾ, ਮਹਾਰਾਜ ਵੇਖ ਰਹੇ ਸੀ ਵੀ ਕਿੱਥੇ ਕੁ ਬਿਰਤੀ ਟਿਕੀ ਹੋਈ ਹੈ। ਜੇ ਸਾਡੇ ਪਾਣੀ ਦੇ ਘੜੇ ਡੋਲਣੇ ਉਚਿਤ ਜਾਣੇਗਾ, ਠੀਕ ਸਮਝਦਾ ਕਿ ਗਲਤ ਸਮਝਦਾ, ਜੇ ਠੀਕ ਸਮਝੇਗਾ ਤਾਂ ਹੀ ਅੱਗੇ ਜਾ ਕੇ ਐਡੀ ਵੱਡੀ ਘਾਲ ਜਿਹੜੀ ਮੱਚਦੇ ਜੰਗ ਵਿੱਚ ਕਰਾਂ ਹੋ ਸੋ ਕਰਨ ਯੋਗ ਹੋਵੇਗਾ ਨਾ, ਇੰਨੀ ਔਖੀ ਘਾਲ। ਤਾਂ ਭਾਈ ਸਾਹਿਬ ਤਾਂ ਸਮਰਪਿਤ ਹੋ ਕੇ ਆਏ ਸੀ, ਕੋਈ ਮੱਥੇ ਵੱਟ ਨਹੀਂ ਪਾਇਆ ਵੀ ਮੈਂ ਪਾਣੀ ਲਿਆਉਂਦਾ ਘੜੇ, ਤੇ ਉਂਝ ਹੀ ਮਹਾਰਾਜ ਡੋਲੀ ਜਾਂਦੇ ਵਗਾਈ ਜਾਂਦੇ ਨੇ, ਥਿਰ ਟਿਕ ਕੇ ਕਰਦੇ ਰਹੇ, ਜਿੰਨਾ ਜਲ ਮਹਾਰਾਜ ਕਹਿੰਦੇ ਹੋਰ ਲਈ ਆਉਂਦੇ ਸੀ। ਤੋ ਇਸ ਕਰਕੇ ਤਿੰਨ ਕੁ ਮਹੀਨਿਆਂ ਵਿੱਚ ਹੀ ਫਿਰ ਜਦੋਂ ਐਂ ਟਿਕੇ ਰਹੇ ਨਾ ਅਡੋਲ, ਵੇਖਿਆ ਮਨ ਅਡੋਲ ਹੈ, ਸੱਚੇ ਪਾਤਸ਼ਾਹ ਜੀ ਨੇ ਫਿਰ ਤਿੰਨ ਕੁ ਮਹੀਨਿਆਂ ਵਿੱਚ ਹੀ ਇਹਨਾਂ 'ਤੇ ਐਸੀ ਬਖਸ਼ਿਸ਼ ਹੋਈ ਸੀ ਜਿਹੜੀ ਇਉਂ ਕਹਿ ਲਈਏ ਵੀ ਗੁਰਸਿੱਖਾਂ ਦੇ ਵਿੱਚ ਸਭ ਤੋਂ ਪਹਿਲਾਂ ਸੀ, ਸਭ ਤੋਂ ਥੋੜ੍ਹੇ ਸਮੇਂ ਵਿੱਚ ਬਖਸ਼ਿਸ਼ ਹੋਈ ਬ੍ਰਹਮ ਗਿਆਨ। ਨਹੀਂ ਤਾਂ ਭਾਈ ਮੰਝ ਵਰਗਿਆਂ ਨੂੰ ਹੋਰ ਸਿੱਖਾਂ ਦੀਆਂ ਸਾਖੀਆਂ ਆਪਾਂ ਪੜ੍ਹਦੇ ਹਾਂ ਸਾਲ ਲੱਗ ਜਾਂਦੇ ਸੀ, ਪਰ ਪਹਿਲਾਂ ਹੀ ਦੀਵਾ ਤਿਆਰ ਸੀ ਨਾ, ਬੱਤੀ ਜਗਾਉਣ ਦੀ ਲੋੜ ਸੀ, ਪੂਰੇ ਮੁਰਸ਼ਦ ਦੇ ਮਿਲਣ ਦੀ ਲੋੜ ਸੀ, ਪੂਰਨ ਪੁਰਖ ਅੰਕੁਰ ਜਾਂ ਸੋ ਪ੍ਰਗਟਿਓ, ਪੂਰਨ ਕਰਮ ਅੰਕੁਰ ਜਾਂ ਪ੍ਰਗਟਿਓ, ਭੇਟਿਓ ਪੁਰਖ ਰਸਕ ਬੈਰਾਗੀ, ਪੂਰਬਲੇ ਜਨਮਾਂ ਦਾ ਕੂਰ ਜਦੋਂ ਫੁੱਟਦਾ ਹੈ, ਕਮਾਈ ਪਹਿਲਾਂ ਜਮ੍ਹਾਂ ਹੁੰਦੀ ਹੈ ਕਈਆਂ, ਪੂਰਨ ਗੁਰੂ ਦੇ ਮਿਲਣ ਦੀ ਦੇਰ ਹੁੰਦੀ ਹੈ, ਦੀਵਾ ਫਿਰ ਜਗ ਪੈਂਦਾ ਗਿਆਨ ਦਾ ਅੰਦਰ ਉਸ ਵੇਲੇ। ਹਰ ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੀ, ਫਿਰ ਉਹ ਅੰਦਰ ਦਾ ਹਨੇਰਾ ਮਿਲਦਿਆਂ ਹੀ ਮਿਟ ਜਾਂਦਾ, ਅਤੇ ਜਨਮ ਜਨਮ ਦੀ ਬਿਰਤੀ ਸੁੱਤੀ ਹੋਈ ਇਹ ਉੱਠ ਪੈਂਦੀ ਹੈ ਮਾਇਆ ਦੇ ਮੋਹ ਵਿੱਚੋਂ, ਗਿਆਨ ਹੀ ਗਿਆਨ ਰਹਿ ਜਾਂਦਾ, ਗਿਆਨ ਨਾਸ ਹੋ ਜਾਂਦਾ ਹੈ, ਉਹਦੀ ਜੋਤ ਹੀ ਨਜ਼ਰ ਆਉਂਦੀ ਸਾਰੇ, ਰਸ ਹੀ ਰਸ, ਆਨੰਦ ਹੀ ਆਨੰਦ, ਇਹ ਬਖਸ਼ਿਸ਼ ਹੋ ਜਾਂਦੀ। ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪੁੰਨ ਗੁਰ ਕਿਰਪਾ ਦ੍ਰਿਸ਼ਟੀ ਕਹਿ ਕਹਿ, ਤਿੰਨਾਂ ਮਹੀਨਿਆਂ ਬਾਅਦ ਹੀ ਫਿਰ ਕਿਰਪਾ ਦ੍ਰਿਸ਼ਟੀ ਕਰਕੇ ਇਹਦੇ ਵੱਲ ਪ੍ਰੇਮ ਦਾ ਤੇਲ ਅੰਦਰ ਪਿਆ ਹੋਇਆ ਸੀ। ਸੋ ਸਾਧਸੰਗ ਜੀ ਭਾਉ ਦੀ ਬੈਰਾਗ ਦੀ ਵੱਟੀ ਬਣੀ ਹੋਈ ਸੀ ਇਹਦੇ ਹਿਰਦੇ ਰੂਪੀ ਦੀਵੇ ਵਿੱਚ, ਬਸ ਇੱਕ ਤੀਲੀ ਲਾਉਣ ਦੀ ਲੋੜ ਸੀ ਜਿਹੜੀ ਕਿਰਪਾ ਦ੍ਰਿਸ਼ਟੀ ਨਾਲ ਹੀ ਪ੍ਰਗਾਸ਼ ਹੋਣਾ ਸੀ ਗਿਆ। ਗੁਰਪੂਰਾ ਭੇਟਿਓ ਵਡਭਾਗੀ, ਮਨੈ ਭਾਇਆ ਪ੍ਰਗਾਸਾ, ਕੋਈ ਨਾ ਪਹੁੰਚਣਹਾਰਾ ਦੂਜਾ ਆਪਣੇ ਸਾਹਿਬ ਕਾ ਪ੍ਰਵਾਸਾ, ਆਪਣੇ ਸਤਿਗੁਰ ਕੈ ਬਲਿਹਾਰਾ, ਆਗਾ ਸੁੱਖ ਪਾਤਸ਼ਾਹ ਸੁੱਖ ਸਹਿਜਾ ਘਰ ਆਨੰਦ ਹਮਾਰਾ ਹੈ। ਫਿਰ ਐਸਾ ਆਨੰਦ ਖਿੜ ਜਾਂਦਾ ਜਿਹੜਾ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਬਿਆਨ ਕੀਤਾ ਹੈ। ਅਤੇ ਮਹਾਰਾਜ ਦਾ ਮਿਲਾਪ ਹੋਇਆ ਪੁੰਨ ਗੁਰ ਕਿਰਪਾ ਦ੍ਰਿਸ਼ਟੀ ਕਹਿ ਕਹਿ। ਫਿਰ ਸਤਿਗੁਰਾਂ ਨੇ ਮਿਹਰ ਦੀ ਨਿਗਾਹ ਕਿਰਪਾ ਦ੍ਰਿਸ਼ਟੀ ਕਰਕੇ ਸੱਚੇ ਪਾਤਸ਼ਾਹ ਜੀ ਨੇ ਇੱਕ ਦਿਨ ਜਦੋਂ ਇਹਦੇ ਵੱਲ ਕੀਤੀ ਹੈ,
1: ਹਰਿ ਅਗਿਆਨ ਗਿਆਨ ਵਰਦਾ ਕੈ,
0: ਇਹਦਾ ਅਗਿਆਨ ਸਾਰਾ ਚੱਕ ਦਿੱਤਾ ਅਤੇ ਗਿਆਨ ਦਾ ਵਰਦਾਨ ਦੇ। ਸਿੱਖਾ ਤੂੰ ਤਾਂ ਬ੍ਰਹਮ ਗਿਆਨੀ ਸਿੱਖ ਆ, ਤੂੰ ਗਿਆਨਵਾਨ ਆ। ਤੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਗਿਆਨ ਦਾ ਇਹ ਵਰ ਦੇ ਦਿੱਤਾ। ਇਹ ਸਰੀਰ ਦੇ ਵਿੱਚ ਪੰਜ ਭੂਤਕ ਸਰੀਰ ਦੇ ਵਿੱਚ ਅਸਰੀਰ ਦਿਖਾ ਦਿੱਤਾ, ਸੂਖਸ਼ਮ ਸਰੀਰ ਜਿਹੜਾ ਆਤਮਾ ਦਾ ਆਨੰਦ, ਆਤਮਾ ਜਿਹੜਾ ਕਦੇ ਮਰਦਾ ਨਹੀਂ ਹੈ, ਅਮਰ ਆਨੰਦ ਸਰੂਪ ਹੈ, ਉਹ ਸਰੀਰ ਮਹਾਰਾਜ ਜੀ ਨੇ ਦਿਖਾ ਦਿੱਤਾ। ਬ੍ਰਹਮ ਗਿਆਨ ਹੋ ਗਿਆ।
1: ਤਬ ਹੈ ਮੋਦ ਕਨਈਆ ਰਾਮ,
0: ਤਬ ਹੋਇ ਮੋਦ ਕਨਈਆ ਰਾਮ, ਤਦੋਂ ਉਸ ਵੇਲੇ ਆਨੰਦ ਸਹਿਤ ਹੋ ਕੇ, ਆਨੰਦੋ ਅੰਦ ਘਣਾ ਮੈਂ ਸੋ ਪ੍ਰਭ ਡੀਠਾ ਰਾਮ, ਚਾਖਿਆੜਾ ਚਾਖਿਆੜਾ ਹਰ ਰਸ ਮੀਠਾ ਰਾਮ। ਫਿਰ ਉਹ ਆਨੰਦ ਬਿਆਨ ਨਹੀਂ ਹੁੰਦਾ, ਰੱਬ ਦਾ ਪਿਆਰਾ ਮਾਣ ਸਕਦਾ, ਬੋਲ ਕੇ ਦੱਸ ਨਹੀਂ ਸਕਦਾ ਕਿੰਨਾ ਆਨੰਦ ਹੁੰਦਾ। ਬਹੁਤ ਆਨੰਦ ਵਿੱਚ ਖੁਸ਼ੀ ਵਿੱਚ ਹੋ ਕੇ ਭਾਈ ਕਨਈਆ ਰਾਮ ਜੀ
1: ਰਹਿਣ ਲੱਗਿਆ ਢਿੱਗ ਗੁਰ ਸੁਖ ਧੰਮ,
0: ਸੁੱਖਾਂ ਦੇ ਘਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਕੋਲ, ਆਨੰਦਾਂ ਦੀ ਪੁਰੀ ਆਨੰਦਪੁਰ ਸਾਹਿਬ ਵਿੱਚ ਹੀ ਰਹਿਣ ਲੱਗ ਪਿਆ। ਤਨ ਮਨ ਧੰਨ ਗੁਰੂ ਨੂੰ ਸਮਰਪਿਤ ਹੋ ਗਿਆ, ਹੁਣ ਕਿਵੇਂ ਆਨੰਦ ਛੱਡ ਸਕਦਾ ਈ ਸਨ।
1: ਸੇਵਾ ਕਰਨ ਲੱਗਿਆ ਮਨ ਦੇ ਕੇ,
0: ਹੁਣ ਮਨ ਤਨ ਮਨ ਧੰਨ ਦੇ ਕੇ ਮਹਾਰਾਜ ਦੀ ਸੇਵਾ ਵਿੱਚ ਹੀ ਜੁਟ ਪਏ।
1: ਬੋਕਾ ਲੱਜ ਮਸ਼ਕ ਇੱਕ ਲੈ ਕੇ,
0: ਸੋ ਬੋਕਾ ਲੱਜ, ਬੋਕਾ ਜਿਹੜਾ ਹੁੰਦਾ ਰੱਸਾ ਵੱਡਾ ਸਾਰਾ ਹੈ, ਰੱਸਾ ਅਤੇ ਲੱਜ ਸੋ ਵਾਹਿਗੁਰੂ ਸੋ ਡੋਲ, ਬੋਕਾ ਡੋਲ ਜਿਹੜਾ ਹੁੰਦਾ, ਢੋਲ ਇੱਕ ਲੱਜ ਨਾਲ ਬੰਨ ਕੇ, ਅਤੇ ਇਹਨਾਂ ਨੇ ਤਾਂ ਮਸ਼ਕ ਇੱਕ ਲੈ ਕੇ, ਹੁਣ ਇੱਕ ਮਸ਼ਕ ਵੀ ਲੈ ਲਈ ਵੱਡੀ, ਉਹ ਲਿਆ ਕੇ
1: ਨਿਸ ਦਿਨ ਪਾਣੀ ਭਰ ਕਰ ਲਿਆਵੇ,
0: ਦਿਨੇ ਰਾਹ ਪਾਣੀ ਭਰ ਕੇ ਲਿਆਉਂਦਾ ਖੂਹ ਤੋਂ, ਕੱਢ ਕੱਢ ਕੇ ਉਹ ਡੋਲ ਨਾਲ ਰੱਸਾ ਲਮਕਾ ਕੇ, ਅਤੇ ਮਸ਼ਕ ਭਰ ਭਰ ਕੇ ਪਾਣੀ ਸੰਗਤਾਂ ਨੂੰ ਵਰਤਾਉਂਦਾ। ਹੁਣ ਇਹੋ ਹੀ ਸੇਵਾ ਸੰਭਾਲ ਲਈ ਹੈ ਦਿਨ ਰਾਤ,
1: ਗਰ ਕੇ ਅਸਵਨ ਤਈ ਪਿਲਾਵੇ,
0: ਉਹ ਪਾਣੀ ਗੁਰੂ ਮਹਾਰਾਜ ਦੇ ਘੋੜਿਆਂ ਤਾਈਂ ਛਕਾਉਂਦਾ ਬੜੇ ਪਿਆਰ ਨਾਲ।
1: ਸਿੱਖ ਅਸਿੱਖ ਚਹਿਤ ਜੋ ਕੋਈ,
0: ਜੋ ਵੀ ਸਿੱਖ ਚਾਹੁੰਦਾ ਪਾਣੀ, ਜਾਂ ਅਸਿੱਖ ਹੈ, ਕੋਈ ਹਿੰਦੂ ਹੈ, ਕੋਈ ਤੁਰਕ ਹੈ, ਕੋਈ ਸਿੱਖ ਹੈ, ਜੋ ਵੀ ਜਿਹਨੂੰ ਵੀ ਪਾਣੀ ਦੀ ਲੋੜ ਹੁੰਦੀ, ਜਿੱਧਰੋਂ ਵੀ ਆਵਾਜ਼ ਆਉਂਦੀ ਹੈ,
1: ਪਾਣੀ ਸਭ ਕੋ ਦੇਵਤ ਸੋਈ,
0: ਸਭ ਨੂੰ ਇੱਕ ਰਸ ਪਾਣੀ ਦਿੰਦਾ ਬਿਨਾਂ ਵਿਤਕਰੇ ਦੇ ਭੇਦ ਭਾਵ ਦੇ। ਤੋ ਇਸ ਤਰੀਕੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਜੀ ਸੇਵਾ ਵਿੱਚ ਲੱਗ ਗਏ ਹਨ।
1: ਸੇਵ ਔਰ ਲੰਗਰ ਗੁਰ ਕੇਰੀ,
0: ਸੇਵਾ ਹੋਰ ਵੀ ਗੁਰੂ ਘਰ ਦੇ ਲੰਗਰਾਂ ਦੀ, ਜਿਹਨਾਂ ਲੰਗਰ ਵਾਸਤੇ ਪਾਣੀ ਚਾਹੀਦਾ ਸੀ ਉਹ ਵੀ ਲਿਆਉਂਦੇ ਹਨ।
1: ਕਰਤ ਰਹਿਤ ਨਿਸ ਦਿਓਸ ਬਧੇਰੀ,
0: ਦਿਨੇ ਰਾਤ, ਹੁਣ ਆਰਾਮ ਵੀ ਬਹੁਤ ਘੱਟ ਕਰਦੇ ਨੇ, ਜਦੋਂ ਹਿਰਦੇ ਵਿੱਚ ਗਿਆਨ ਹੋ ਜਾਂਦਾ ਫਿਰ ਨਹੀਂ ਥੱਕਦਾ। ਸੋ ਰਹਿਤ ਨਿਓਸ ਦਿਨ ਵਧੇ, ਦਿਨੇ ਰਾਤ ਬਹੁਤੀ ਸੇਵਾ ਹੀ ਕਰਦੇ ਰਹਿੰਦੇ ਹਨ ਕਮਰ ਕਸਾ ਕਰਕੇ।
1: ਜਪਤ ਰਹਿਤ ਨਿਸ ਦਿਨ ਗੁਰਬਾਣੀ,
0: ਅਤੇ ਨਾਲ ਦਿਨੇ ਰਾਤ ਗੁਰੂ ਕੀ ਬਾਣੀ ਜਿਹੜੀ ਹੈ, ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਜਪਜੀ ਸਾਹਿਬ, ਇਹੀ ਜਪਦੇ ਰਹਿੰਦੇ, ਮੂੰਹ ਤੋਂ ਹੋਰ ਕੋਈ ਗੱਲ ਨਹੀਂ ਕਰਦੇ ਹਨ।
1: ਹਰਿ ਗੁਰ ਭਗਤ ਮਾਹੇ ਮਤ ਸਾਨੀ,
0: ਅਤੇ ਹਰੀ ਗੁਰੂ ਪਰਮੇਸ਼ਰ ਦੀ ਭਗਤੀ ਦੇ ਵਿੱਚ ਹੀ ਮਤ ਜਿਹੜੀ ਆ ਮਿਲੀ ਹੋਈ ਹੈ, ਮਿਲੀ ਰਹਿੰਦੀ, ਇੰਨ ਬਿੰਨ ਜੁਟੀ ਰਹਿੰਦੀ ਹੈ।
1: ਵੇਖੇ ਅਧਿਕਾਰੀ ਤਾਂ ਕੋ ਫਿਰ ਗੁਰ,
0: ਤੋ ਮਹਾਰਾਜ ਸੱਚੇ ਪਾਤਸ਼ਾਹ ਨੇ ਫਿਰ ਐਸਾ ਅਧਿਕਾਰੀ ਹੈ ਗੁਰਸਿੱਖ ਨੂੰ ਵੇਖ ਕੇ,
1: ਸੇਲੀ ਟੋਪੀ ਬਖਸ਼ੀ ਨਿਜ ਫੁਰ,
0: ਸੱਚੇ ਪਾਤਸ਼ਾਹ ਨੇ ਆਪਣੇ ਕੋਲੋਂ ਫਿਰ ਇਹਨੂੰ ਸਾਧ ਸੰਗਤ ਜੀ ਪ੍ਰਚਾਰ ਕਥਾ ਪਿਆ ਹੈ। ਸੇਲੀ ਟੋਪੀ ਜਿਹੜੀ ਉਦਾਸੀਆਂ ਵਾਲੀ ਸੀ, ਉਹ ਮਹਾਰਾਜ ਜੀ ਨੇ ਉੱਚੀ ਕੁਲਾ ਦਸਤਾਰ ਅਤੇ ਉਦਾਸੀਆਂ ਦਾ ਸੋਚਣ ਜਿਹੜੀ ਰੱਸੀ ਸੀ ਉਹ ਸੇਲੀ, ਇਹ ਮਹਾਰਾਜ ਜੀ ਨੇ ਉਸੇ ਵੇਲੇ ਇਹਨੂੰ ਬਖਸ਼ਿਸ਼ ਕੀਤੀ ਇੱਕ ਦਿਨ।
1: ਨਾਮ ਗੁਰੂ ਜਬ ਦਿੱਲੀ ਜਾਏ,
0: ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਖਸ਼ੀ, ਕਿਹਾ ਜਾਓ ਭਾਈ, ਹੁਣ ਇਹ ਭਾਈ ਕਨਈਆ ਜੀ ਭਰੋਸਗੀ ਦੀ ਦਾਤ ਤੁਹਾਨੂੰ ਗੁਰੂ ਘਰ ਤੋਂ ਮਿਲੀ ਹੈ, ਅਤੇ ਇਹਨੂੰ ਜਾ ਕੇ ਅੱਗੇ ਆਪਣੇ ਇਲਾਕੇ ਵਿੱਚ ਵੰਡੋ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਿਹਾ ਇਹਨਾਂ ਅੱਗੋਂ ਬੇਨਤੀ ਕੀਤੀ, ਮਹਾਰਾਜ ਚਰਨਾਂ 'ਚ ਹੀ ਰਹਿਣਾ ਚਾਹੁੰਦਾ, ਨਾ ਵਿਛੋੜੋ ਚਰਨਾਂ ਵਿੱਚ, ਚਰਨਾਂ ਦੀ ਮੌਜ ਬਹੁਤ ਵੱਡੀ ਹੈ। ਮਹਾਰਾਜ ਨੇ ਕਿਹਾ, ਭਾਈ ਘਨੱਈਆ ਜੀ, ਜਿੱਥੇ ਵਿਵੇਕ ਬੁੱਧ ਹੈ, ਵਿਵੇਕ ਨਾਲ ਵਿਚਰਨਾ ਜੋ ਹੈ, ਜਿੱਥੇ ਵਿਵੇਕ ਹੈ, ਗੁਰੂ ਕੀ ਬਾਣੀ ਦੀ ਵਿਚਾਰ ਜਿਸ ਹਿਰਦੇ ਵਿੱਚ ਇੱਕ ਰਾਸਾ ਨਾਮ ਹੈ, ਉੱਥੇ ਉਹ ਹਮੇਸ਼ਾ ਹੀ ਗੁਰੂ ਦੇ ਚਰਨ, ਹਮੇਸ਼ਾ ਹੀ ਸੰਗਤ ਹੈ, ਹਮੇਸ਼ਾ ਹੀ ਤੂੰ ਸਾਡੇ ਨਾਲ ਹੋਏਗਾ। ਔਰ ਸੱਚੇ ਪਾਤਸ਼ਾਹ ਜੀ ਨੇ ਕਿਹਾ, ਜਿਹੜੀ ਸੇਵਾ ਕਰਨੀ ਹੈ, ਜੀਵਾਂ 'ਤੇ ਤਰਸ ਕਰਕੇ, ਦਇਆ ਕਰਕੇ, ਟੁੱਟੀਆਂ ਹੋਈਆਂ ਰੂਹਾਂ ਨੂੰ ਜੋੜਨਾ ਹੈ, ਇਹ ਹੀ ਵੱਡੀ ਸੇਵਾ ਹੈ। ਆਪ ਜੀ ਨੂੰ ਕਿਹਾ, ਜਾਓ ਆਪਣੇ ਨਗਰ ਵੱਲ, ਉੱਥੇ ਸੰਗਤਾਂ ਨੂੰ ਤਾਰੋ ਕੁਝ ਸਮਾਂ। ਇਉਂ ਸੱਚੇ ਪਾਤਸ਼ਾਹ ਦਾ ਹੁਕਮ ਮੰਨ ਕੇ ਅਤੇ ਪ੍ਰਚਾਰਕ ਥਾਪ ਦਿੱਤੇ ਸੀ ਉੱਧਰ ਸੋਧਰੇ ਵੱਲ, ਆਪਣੇ ਨਗਰ ਜਾ ਕੇ ਰਹਿੰਦੇ ਰਹੇ, ਬੜਾ ਭਾਰੀ ਪ੍ਰਚਾਰ ਕੀਤਾ। ਫਿਰ ਪੜੋ,
1: ਨਾਮ ਗੁਰੂ ਜਬ ਦਿੱਲੀ ਜਾਏ।
0: ਨੌਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਫਿਰ ਜਦੋਂ ਦਿੱਲੀ ਜਾ ਕੇ ਕਸ਼ਮੀਰੀ ਪੰਡਤਾਂ ਦੀ ਪੁਕਾਰ ਸੁਣਨ ਤੋਂ ਬਾਅਦ,
1: ਹਿੰਦ ਧਰਮ ਹੈ ਤੇ ਦੀਏ ਤਨ ਲਾਏ,
0: ਹਿੰਦ ਧਰਮ ਵਾਸਤੇ ਸੋ ਸਰੈਟੀ ਦੀ ਚਾਦਰ ਬਣੇ ਮਹਾਰਾਜ, ਆਪਣਾ ਸਰੀਰ ਦਾ ਬਲੀਦਾਨ ਦੇ ਦਿੱਤਾ।
1: ਘਨੱਈਆ ਰਾਮ ਟੇਕ ਧਰ,
0: ਫਿਰ ਭਾਈ ਘਨੱਈਆ ਰਾਮ ਜੀ ਨੂੰ ਪਤਾ ਲੱਗਾ ਕਿ ਤੇ ਉਸ ਵੇਲੇ ਬਹੁਤ ਵਿਛੋੜੇ ਦਾ ਦੁੱਖ ਹੋਇਆ, ਪਤਾ ਲੱਗਾ ਵੀ ਸ਼ਹੀਦੀ ਹੋ ਗਈ, ਨਹੀਂ ਟਿਕਿਆ ਗਿਆ ਫਿਰ ਆਪਣੇ ਇਲਾਕੇ ਵਿੱਚ। ਉੱਥੋਂ ਸੰਗਤਾਂ ਲੈ ਕੇ ਫਿਰ ਸ਼੍ਰੀ ਗੁਰੂ ਗੋਬਿੰਦ ਰਾਏ ਜੀ ਸਾਹਿਬ ਕੋਲ, ਮਹਾਰਾਜ ਦਸਮ ਪਾਤਸ਼ਾਹ ਕੋਲ, ਫਿਰ ਅਨੰਦਪੁਰ ਸਾਹਿਬ ਆ ਕੇ ਚਰਨਾਂ 'ਚ ਮੱਥਾ ਟੇਕਿਆ ਹੈ।
1: ਦਸਮ ਗੁਰੂ ਟਿਕ ਰਹੇ ਮੋਦ ਪਰ,
0: ਦਸਮ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਕੋਲ ਬਹੁਤ ਆਨੰਦ ਨਾਲ, ਉਸੇ ਤਰ੍ਹਾਂ ਸਿੱਖਾਂ ਦੱਸਿਆ, ਮਹਾਰਾਜ ਜੀ ਇਹ ਐਸੇ ਸਿੱਖ ਨੇ। ਮਹਾਰਾਜ ਨੇ ਕਿਹਾ ਵੀ ਤੁਹਾਡੀ ਡਿਊਟੀ ਫਿਰ ਉਹੀ ਹੈ, ਪਾਣੀ ਦੀ ਸੇਵਾ ਸੰਭਾਲ ਲਵੋ। ਉਹੀ ਮਛਕ ਇਹਨਾਂ ਨੇ ਫਿਰ ਲੈ ਲਈ, ਲੱਜ ਅਤੇ ਉਸੇ ਤਰ੍ਹਾਂ ਡੋਲ ਅਤੇ ਮਛਕ ਉਹ ਲੈ ਕੇ, ਅਤੇ ਫਿਰ ਮੋਦ ਆਨੰਦ ਸਹਿਤ ਹੋ ਕੇ ਉਸੇ ਤਰ੍ਹਾਂ ਹੀ ਬਾਣੀ ਪੜ੍ਹਦੇ ਹਨ। ਹੁਣ ਵੱਡੀ ਉਮਰ ਵੀ ਹੋ ਗਈ ਹੈ,
1: ਕ੍ਰਿਤ ਆਪਣੀ ਵਹਿ ਕਮਾਵੇ,
0: ਉਹ ਹੀ ਆਪਣੀ ਕਾਰ ਸੇਵਾ ਕਮਾਉਣ ਲੱਗ ਪਏ ਹਨ।
1: ਜਲ ਸਭ ਸਿੱਖ ਨੇ ਤਈ ਪਿਲਾਵੇ,
0: ਸਾਰੇ ਸਿੱਖਾਂ ਤਾਈਂ ਜਿੱਥੇ ਵੀ ਜਲ ਦੀ ਲੋੜ ਹੁੰਦੀ, ਘੋੜਿਆਂ ਨੂੰ, ਲੰਗਰਾਂ ਵਿੱਚ, ਗੁਰੂ ਕੇ ਦਰਬਾਰ ਵਿੱਚ, ਸੋ ਸਾਰੇ ਥਾਈਂ ਜਲ ਲਿਆ ਕੇ ਛਕਾਉਂਦੇ ਨੇ, ਜਲ ਛਕਾਉਣ ਦੀ ਸੇਵਾ ਕਰਦੇ ਨੇ, ਬਹੁਤ ਵੱਡੀ ਸੇਵਾ ਹੈ। ਸੋ ਸਤਸੰਗ, ਸੋ ਇਹ ਐਸੇ ਮਹਾਂਪੁਰਸ਼ ਸਨ ਭਾਈ ਘਨੱਈਆ ਜੀ। ਜਿਵੇਂ ਅੱਗੇ ਹੋਰ ਇਹਨਾਂ ਦਾ ਇਤਿਹਾਸ ਆਵੇਗਾ ਆਪਾਂ ਕੱਲ੍ਹ ਨੂੰ ਸਰਵਣ ਕਰਾਂਗੇ। ਆਓ ਸਤਿਕਾਰਯੋਗ ਰਾਗੀ ਜੱਥੇ ਪਾਸੋ ਰਸ ਪਿੰਨਾ ਸ਼ਬਦ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ ਜੀ। ਦੋ ਪੰਕਤੀਆਂ ਪੜ੍ਹ ਕੇ ਫਤਿਹ ਪ੍ਰਵਾਨ ਕਰਨੀ ਜੀ।
1: ਕ੍ਰਿਤ ਆਪਣੀ ਵਹਿ ਕਮਾਵੇ, ਜਲ ਸਭ ਸਿੱਖਣ ਤਈ ਪਿਲਾਵੇ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ

ਪਿਤਾ ਹਮ ਹਰ ਇੱਕ ਤੇ ਮਰੀ ਕਿਰਪਾ ਮਹਿਸੂਖ ਕਨੇ ਹੋਏ ਨ ਜਾਣ ਹਮਰਾ ਅੰਤ ਉੱਚੇ ਤੇ ਊਚਾ ਭਗਵੰਤ।

ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈਂ ਧਿਆਇ ਫਿਰ ਅੰਗਦ ਗੁਰ ਅਤੇ ਅਮਰਦਾਸ ਰਾਮਦਾਸ ਹੈ ਹੋਈ ਸਹਾਇ ਅਰਜਨ ਹਰਗੋਬਿੰਦ ਨਾਉ ਸਿਮਰਾਓ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ ਅਤੇ ਬਹਾਦਰ ਸਿਮਰੀ ਹੈ ਕਰਨਉ ਨਿਧਾ ਵੈ ਧਾਇ ਸਭ ਥਾਈਂ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈਂ ਹੋਏ ਸਹਾਇ ਦਸੋਂ ਹੀ ਪਾਤਸ਼ਾਹੀਆਂ ਦੇ ਆਤਮਿਕ ਸਵਰੂਪ ਹਾਜ਼ਰਾ ਹਜ਼ੂਰ ਸਰਬ ਕਲਾ ਭਰਪੂਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦੀਦਾਰ ਜੀ ਕਾ ਧਿਆਨ ਧਰਕੇ ਬੋਲੋ ਜੀ ਸਤਿਗੁਰਾਂ ਦੇ ਸਾਜੇ ਨਿਵਾਜੇ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਅਤੇ ਅਗਵਾਹੀ ਦੇਖ ਕੇ ਅਨਿੱਠ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ

ਭਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਨਾਰਿਆਂ ਨਾਲ ਚਿਰਾਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ। ਸਿੱਖੀ ਸਿੱਧਕ ਕੇ ਸਵਾਸਾਂ ਨਾਲ ਨਿਭਾਹਿਆ। ਅਸਹ ਤੇ ਅਕਹਿ ਕਸ਼ਟ ਸਾਰਦੇ ਹੋਏ ਸ਼ਹੀਦ ਹੋ ਗਏ ਤਿੰਨਾਂ ਸਮੂਹ ਪੁਰਾਤਨ ਅਤੇ ਵਰਤਮਾਨ ਸਮੇਂ ਦੇ ਸ਼ਹੀਦ ਸਿੰਘ ਸਿੰਘਣੀਆਂ ਚੰਗੀਆਂ ਪਚੰਗਣਾਂ ਦੀ ਪਾਵਨ ਕਮਾਈ ਦਾ ਧਿਆਨ

ਵਿੱਚ ਮੈਂ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚਿਤਾਵੈ ਚਿਤਾਮਨ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ।

ਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ। ਬੋਲੋ ਜੀ, ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ ਬਖਸ਼ੋ, ਮਤ ਪਾਧਾ ਰਾਖਾ ਆਪ ਵਾਹਿਗੁਰੂ। ਇਹ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਾਈ ਦਾ ਤਾਰ ਜੀਓ। ਆਦਿ ਸ੍ਰੀ ਨਨਕਾਣਾ ਸਾਹਿਬ, ਗੁਰਦੁਆਰਾ ਸ੍ਰੀ ਪੰਜਾ ਸਾਹਿਬ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਜਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਧੰਨ ਧੰਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਸੱਚੇ ਪਾਤਸ਼ਾਹ ਜੀ, ਆਪ ਜੀ ਦੇ ਚਰਨ ਕਮਲਾਂ ਚ ਅਰਦਾਸ ਬੇਨਤੀ, ਜੋਦੜੀ ਹਜ਼ੂਰ ਸੰਧਿਆ ਦੇ ਵਕਤ ਸੁੰਦਰ ਦੀਵਾਨ ਸਜੇ ਹਨ, ਸੋਧਰ ਰਾਜ ਸਾਹਿਬ ਜੀ ਦੇ ਨਿਤਨੇਮ ਆਰਤੀ ਆਰਤਾ ਸ਼ਬਦ ਕੀਰਤਨ ਗਾਇਨ ਹੋਇਆ ਚੱਲਈ, ਸਿੱਖ ਇਤਿਹਾਸ ਲੜੀਵਾਰ ਕਥਾ ਵਿਚਾਰ ਹੋਈ, ਉਪਰੰਤ ਅੰਮ੍ਰਿਤ ਰਸ ਸ਼ਬਦ ਕੀਰਤਨ ਗਾਇਨ ਹੋਇਆ ਹੈ। ਸਤਿਗੁਰੂ ਮਹਾਰਾਜ ਜੀਓ ਆਪ ਜੀ ਕੇ ਹਜ਼ੂਰ ਸਜ ਕੇ ਨਿਤਨੇਮ ਕੀਰਤਨ ਕਥਾ ਕਰਦੇ ਹਾਂ। ਸੇਵਕਾਂ ਪਾਸੋਂ ਹੋਈਆਂ ਅੱਖਰ ਲੱਗ ਤੁਕ ਵਾਧਾ ਘਾਟਾ, ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ਣੀ, ਅੱਗੇ ਤੋਂ ਸੁਮਤ ਬਖਸ਼ਣੀ, ਅੰਗ ਸੰਗ ਸਹਾਈ ਹੋਣਾ, ਸਰਬੱਤ ਸਾਧ ਸੰਗ ਦੀ ਹਾਜ਼ਰੀ ਦਰ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ ਜੀਓ। ਸਰਬੱਤ ਦਾ ਕਦਮ ਕਦਮ ਚੱਲਿਆ ਲੇਖੇ ਲਾਉਣਾ, ਦਰੋਂ ਘਰੋਂ ਗੁਰਸਿੱਖੀ ਸਿੱਧਕ ਭਰੋਸਾ, ਨਾਮਦਾਨ ਚਰਨ ਕਮਲਾਂ ਦੀ ਪ੍ਰੀਤ ਬਖਸ਼ਿਸ਼ ਕਰਕੇ ਨਿਵਾਜਣਾ, ਅਤੇ ਸਤਿਗੁਰੂ ਮਹਾਰਾਜ ਜੀਓ ਕਥਾ ਕੀਰਤਨ ਨਿਤਨੇਮ ਦਾ ਭਾਵ ਆਈ ਸੰਗਤ ਦੇ ਹਿਰਦਿਆਂ ਵਿੱਚ ਵਸਾਉਣਾ, ਕਲਯੁਗ ਦੇ ਤੱਤੇ ਝੋਲਿਆਂ ਤੋਂ ਬਚਾਉਣਾ ਜੀਓ। ਸੰਗਤ ਦੀਆਂ ਰਸਤਾਂ ਬਸਤਾਂ ਪ੍ਰੇਮ ਭੇਟਾਵਾਂ ਪ੍ਰਵਾਨ ਕਰਨੀਆਂ, ਖਜ਼ਾਨੇ ਭਰਪੂਰ ਕਰਨੇ, ਕਾਲ ਕੰਟਕ ਦੂਰ ਕਰਨੇ ਜੀਓ। ਆਪ ਜੀ ਦੇ ਚਰਨ ਕਮਲਾਂ 'ਚ ਅਰਦਾਸ ਬੇਨਤੀ ਜੋਦੜੀ, ਸਮੂਹ A1 ਟੈਕਸੀ ਵੀਰਾਂ ਵੱਲੋਂ ਅਰਦਾਸ ਬੇਨਤੀ ਜੋਦੜੀ, ਮਹਾਰਾਜ ਕਿਰਪਾ ਕਰ ਸਮੂਹ ਹੀ ਟੈਕਸੀ ਵੀਰਾਂ ਨੂੰ ਕਾਰੋਬਾਰਾਂ ਵਿੱਚ ਸੱਚੇ ਪਾਤਸ਼ਾਹ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀ, ਆਪਸ ਵਿੱਚ ਪੂਰਨ ਇਤਫਾਕ ਏਕਤਾ ਦੀ ਦਾਤ ਬਖਸ਼ਿਸ਼ ਕਰਨੀ, ਅਤੇ ਕੰਪਨੀ ਨੂੰ ਸੱਚੇ ਪਾਤਸ਼ਾਹ ਤਰੱਕੀਆਂ ਬਖਸ਼ਿਸ਼ ਕਰਨੀਆਂ, ਅੰਗ ਸੰਗ ਸਹਾਈ ਹੋਣਾ, ਜੋ ਮੰਗ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ, ਨਾਨਕ ਦਾਸ ਮੁਖ ਤੇ ਜੋ ਬੋਲੈ ਇਹਾ ਉਹਾਂ ਸੱਚ। ਸਮੂਹ ਟੈਕਸੀ A1 ਟੈਕਸੀ ਵੀਰਾਂ ਦੀ ਸ਼ੁਭ ਇੱਛਾਵਾਂ ਆਪ ਜੀ ਨੇ ਸੰਪੂਰਨ ਕਰਨੀਆਂ, ਅੰਗ ਸੰਗ ਸਹਾਈ ਹੋਣਾ, ਅਤੇ ਇਸੇ ਤਰ੍ਹਾਂ ਭਾਈ ਸੰਦੀਪ ਸਿੰਘ ਜੀ ਵੱਲੋਂ ਪਰਿਵਾਰਕ ਸੁੱਖ ਸ਼ਾਂਤੀ ਕਾਰੋਬਾਰਾਂ ਦੀ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ ਕਰਾਉਂਦੇ ਹਨ। ਪਰਿਵਾਰ ਵਿੱਚ ਸੁੱਖ ਸ਼ਾਂਤੀ, ਨਾਮਦਾਨ ਚੜ੍ਹਦੀਆਂ ਕਲਾ ਦਾਤਾਂ ਪ੍ਰਦਾਨ, ਕਾਰੋਬਾਰਾਂ ਵਿੱਚ ਵਾਧੇ ਪਾਉਣੇ, ਅੰਗ ਸੰਗ ਸਹਾਈ ਹੋਣਾ ਜੀਓ। ਆਪ ਜੀ ਕੇ ਹਜ਼ੂਰ ਖਜ਼ਾਨਿਆਂ ਭੰਡਾਰਿਆਂ 'ਚੋਂ ਅੰਮ੍ਰਿਤਮਈ ਕੜਾ ਪ੍ਰਸ਼ਾਦ ਦੀ ਦੇਖ ਸਜ ਕੇ ਹਾਜ਼ਰ, ਹੋਈਆਂ ਸੂਖਮ ਭੁੱਲਾਂ ਦੀ ਮੁਆਫ਼ੀ ਬਖਸ਼ਣੀ, ਕਰੀ ਪਾਖ ਸਾਲ ਸੋਚ ਪਵਿੱਤਰਾ, ਹੁਣ ਲਾਭ ਹੋ ਭੋਗ ਹਰ ਰਾਏ, ਸੀਤ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤੇ ਜੋਸ਼ ਕੇ, ਵਾਹਿਗੁਰੂ ਵਾਹਿਗੁਰੂ ਨਾਮ ਜਪ, ਪਾਵਨ ਸ੍ਰੀ ਮੁੱਖ ਵਾਕ ਬਖਸ਼ਿਸ਼ ਕਰਕੇ ਸਾਧ ਸੰਗਤ ਨੂੰ ਕਿਰਤਾਰਥ ਕਰੋ ਜੀ। ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਮਨ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੀ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਪਹੀ ਅਕਾਲ ਕੀ, ਸਭ ਸਿੱਖਾਂ ਕੋ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ।

ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਟ ਮਹੱਲਾ ਪੰਜਵਾ, ਗੁਰ ਕਾ ਸ਼ਬਦ ਕੁਵਾਰੇ, ਚੌਕੀ ਚੌਗਿਰਦ ਹਮਾਰੇ। ਰਾਮ ਨਾਮਾ ਲਗਾਓ, ਜਮ ਲੱਜਾ ਕਿਰਭਾਗਾ, ਪ੍ਰਭ ਜੀ ਤੂੰ ਮੇਰੋ ਸੁਖਦਾਤਾ, ਬੰਧਨ ਕਾਟ ਕਰੀ ਮਰ ਨਿਰਮਲੋ, ਪੂਰਨ ਪੁਰਖ ਵਿਧਾਤਾ ਰਹਾਉ। ਨਾਨਕ ਪ੍ਰਭ ਅਵਨਾਸੀ, ਤਾਂ ਕਿਸੇ ਨੰਬਰ ਤੀ ਜਾਸੀ, ਅਣਦ ਕਰੇ ਤੇਰੇ ਦਾਸਾ, ਜਾ ਪੂਰਨ ਹੋਈ ਆਸਾ।

ਭਾਵੇਂ ਔਖਾ ਦੀ ਆਏ ਕੱਲ ਮਿਲਾਈ ਰੱਖ ਲਈ ਤਨ ਰੱਖਣ ਹਾਰ ਸਭ ਬਿਆਦ ਮਟਾਈ ਕਹੁ ਨਾਨਕ ਕਿਰਪਾ ਭਈ ਪ੍ਰਭੈ ਸਹਾਈ ਸਲੋਕ ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹੋਣਾ ਤੂੰ ਨਹਿ ਟੁੱਟੈ ਨਿਪਨ ਜਾਇਓ ਦੂਤ ਸਲੋਕ ਮਹੱਲਾ ਪੰਜਵਾਂ ਮਨ ਮਹਿ ਚਿਤਵ ਚਿਤਵਨੀ ਉਦਮ ਕਰੋ ਨੀਤ ਹਰ ਕੀਰਤਨ ਕਾ ਆਹਰ ਹਰ ਦੇਹੋ ਨਾਨਕ ਨੀਤ ਸੋਹੇ ਲਾਰਾ ਗਾਉਣੀ ਕੀਤੀ ਮਹੱਲਾ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਜੈ ਕਰ ਕੀਰਤ ਆਖੀਐ ਕਰਤੇ ਕਾਹੇ ਵਿਚਾਰੋ ਤਿਤ ਕਰ ਗਾਵੋ ਸੋਹਿਲਾ ਸੇਵੇ ਹੋ ਸਿਰਜਨਹਾਰੋ ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ ਹੋ ਵਾਰੀ ਜਿਤ ਸੋਹਿਲਾ ਸਦਾ ਸੁਖ ਰਹਾਉ ਨਿਤ ਨਿਤ ਜੀਅੜੇ ਸੰਭਾਲੀਅਮ ਦੇਖੈ ਕਾਦੀ ਬਣਹਾਰ ਤੇਰੇ ਦਾਨਾ ਕੀਮਤ ਨਾ ਪਵੈ ਤਿਸ ਦਾਤੇ ਕਮ ਸਮਾਰ ਸੰਗਤ ਸਾਹਾ ਲਿਖਿਆ ਮਿਲ ਕਰ ਪਾਵ ਤੇਲ

ਵਾਲੋ ਸਦਨ ਹਰ ਸਿਮਰੀਐ ਨਾਨਕ ਸਿੱਧ ਅਵਨ ਰਾਗਾ ਸਾਹ ਮਹੱਲਾ ਪਹਿਲਾ ਛੇ ਅੱਖਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਏਕੋ ਵੇਸ ਅਨੇਕ ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਘਰ ਰਾਖ ਵਡਾਈ ਤੋਇ ਰਹਾਉ ਵਿਸੋਇ ਚਸਿਆ ਘੜੀਆਂ ਪਹਿਰਾ ਤਿੱਤੀ ਵਾਰੀ ਮਹ ਹੋਆ

ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਲ ਅਨ ਲੋ ਪਵਨ ਸਭ ਰੁਕ ਕਰੇ ਸਗਲ ਬਨ ਰਾਏ ਫੂਲਨ ਜੋਤੀ ਕੈਸੀ ਆਰਤੀ ਹੋਏ ਪਵ ਖੰਡਾ ਤੇਰੀ ਆਰਤੀ ਅਰਹਤਾ ਸਦਵਾਜਨ ਤੇਰੀ ਰਹਾਉ ਸਹਿਸਤਾ ਬੋ ਨੈਨ ਨਨ ਨੈਨ ਹੈ ਤੋਹੇ ਕਹੋ ਸਹਿਸ ਮੂਰਤ ਨਨਾਇਕ ਤੋਹੀ ਸਹਿਸ ਪਦ ਵਿਮਲ ਨਨ ਇਕ ਪਦ ਗੰਧ ਬਿਨ ਸਹਿਸਤਵ ਗੰਧ ਵਿਚਲਤ ਮੋਹੀ ਸਭ ਮਹਿ ਜੋਤ ਜੋਤ ਹੈ ਸੋਏ ਤਿਸਦਾ ਚਾਨਣ ਸਭ ਮਹਿ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤ ਭਾਵੈ ਸੁਵਾਰਤੀ ਹੋਏ ਹਰ ਚਰਨ ਕਮਲ ਮਕਰੰਦ ਲੋ ਵਿਚ ਮਰੋ ਅਨ ਦਿਨ ਮੋਹਿਆ ਪਿਆਸਾ ਕਿਰਪਾ ਜਲ ਦੇਹੇ ਨਾਨਕ ਸਾਰੰ ਕੋ ਹੋਏ ਜਾਤੇ ਤੇਰਾ ਨਾ ਵਾਸਾ ਰਾਗੌੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਕੋ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ ਪੂਰਬ ਲਿਖਤ ਲਿਖੇ ਗੁਰ ਪਾਇਆ ਮਨਹਰਲ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪੁੰਨ ਵੱਡਾ ਹੈ ਕਰ ਡੰਡੌਤ ਪੁੰਨ ਵੱਡਾ ਹੈ ਰਹਾਉ ਸਾਕਤ ਹਰ ਸਾਧਨ ਜਾਣਿਆ ਤਿਨ ਅੰਤਰ ਹੋ ਮੈਂ ਕੰਡਾ ਹੈ ਜਿਉ ਜਿਉ ਚਲੈ ਚੁਪਹਿ ਦੁਖ ਪਾਵਹਿ ਜਮ ਪਾਲ ਸਹਿ ਹਸਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਭਵ ਖੰਡਾ ਹੈ ਅਭਿਨਾਸੀ ਪੁਰਖ ਪਾਇਆ ਪਰਮੇਸ਼ਰ ਬੋ ਸੋਭ ਖੰਡ ਬ੍ਰਹਮੰਡਾ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਬੜ ਵੱਡਾ ਹੈ।

ਮਹਲਾ ਪੰਜਵਾਂ। ਕਰੂੰ ਬੇਨਤੀ ਸੁਣੋ ਮੇਰੇ ਮੀਤਾਓ, ਸੰਤ ਟਹਿਲ ਕੀ ਵੇਲਾ, ਇਹਾ ਖਾਟ ਚਲੋ ਹਰ ਲਾਹਾ, ਆਗੈ ਵਸਨ ਸੁਹੇਲਾ, ਔਦ ਘਟੈ ਦਿਨ ਸਰੈ ਨਾਰੇ, ਮਨ ਗੁਰਮਿਲ ਕਾ ਸਵਾਰੇ ਰਹਾਉ। ਇਹੋ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ, ਜਿਸੈ ਜਗਾਇ ਪੀਆ ਵੈ ਇਹ ਰਸ, ਅਕਥ ਕਥਾ ਤਿਨ ਜਾਨੀ, ਜਾ ਕੋ ਆਏ ਸੋਇ ਬਿਹਾਜਿਓ, ਹਰ ਗੁਰ ਤੇ ਮਨਹਿ ਬਸੇਰਾ, ਨਿਜ ਘਰ ਮਹਿਲ ਪਾਵੋ

Thank you.

Poi, ओंकार सतनाम कर्ता पुरख निरपाओ निर्वैर अकाल मूर्त अजूनी

ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵਈ ਜੇ ਲਾਇ ਰਹਾ ਲਿਵਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ ਸਹਿਸ ਸਿਆਣਪ ਲੱਖ ਹੋਏ ਤਾਂ ਇੱਕ ਨ ਚੱਲੈ ਨਾਲ ਕਿਵ ਸੱਚਿਆਰਾ ਹੋਈ ਹੈ ਕਿਵ ਕੂੜਾ ਟੁੱਟੈ ਪਾਲ ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਣ ਜੀ ਹੁਕਮ ਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈਆ ਹੈ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਜ਼ਾ ਪਵਾਈਐ ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮ ਹੈ ਜੇ ਬੁੱਝੈ ਤਾਂ ਹੋਮਾ ਕਹਿ ਨਾ ਕੋਏ ਗਾਵੇ ਕੋ ਤਾਣ ਹੋਵੇ ਕਿਸੇ ਤਾੜ ਗਾਵੇ ਕੋ ਦਾਤ ਜਾਣ ਨਿਸਾਣ ਗਾਵੇ ਕੋ ਗੁੜਬੜਿਆਈਆਂ ਚਾਰ ਗਾਵੇ ਕੋ ਵਿਦਿਆ ਵਿਕਮ ਵਿਚਾਰ ਗਾਵੇ ਕੋ ਸਾਟ ਕਰੀ ਤਨਖੇ ਹੀ ਗਾਵੇ ਕੋ ਜੀ ਲੈ ਫਿਰਦੇ ਹੀ ਗਾਵੇ ਕੋ ਜਾਪੈ ਦਿਸੈ ਦੂਰ ਗਾਵੇ ਕੋ ਵਿਖੈ ਹਾਦਰਾ ਹਦੂਰ ਕਥ ਨਾ ਕਥੀ ਨਾ ਆਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੇ ਥੱਕ ਪਾਏ ਜੁਗਾ ਜੁਗੰਤਰ ਖਾਹੀ ਖਾਏ ਹੁਕਮੀ ਹੁਕਮ ਚਲਾਏ ਰਾਹੁ ਨਾਨਕ ਵਿਕਸਾ ਵੇ ਪ੍ਰਵਾਹੁ ਸਾਚਾ ਸਾਹਿਬ ਸਾਚ ਨਾਇ ਭਾਖੇ ਆ ਭਾਵ ਅਪਾਰ ਅਖਹਿ ਮੰਗਾ ਦੇਹ ਦੇਹ ਦਾਤ ਕਰੀ ਦਾਤਾ ਰੂ ਫੇਰ ਕੇ ਅੱਗੇ ਰੱਖੇ ਅਜ ਦਿਸਾ ਦਰਬਾਰ ਮਹਾਂਕੇ ਬੋਲਣ ਬੋਲੀ ਹੈ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾ ਉਡਿਆਈ ਵਿਚਾਰ ਕਰਨੀ ਆਵੇ ਕੱਪੜਾ ਨਦਰੀ ਮੌਕ ਦੁਆਰ ਨਾਨਕੇ ਵਹਿ ਜਾੜੀਐ ਸਭ ਆਪੇ ਸੱਚਿਆਰ ਤਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵੇ ਆਤਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਰ ਰੱਖੀਐ ਭਾਉ ਦੁੱਖ ਪਰ ਹਰ ਸੁੱਖ ਘਰ ਲੈ ਜਾਏ ਗੁਰਮੁਖ ਨਾਦਮ ਗੁਰਮੁਖ ਵੇਦਮ ਗੁਰਮੁਖ ਰਹਿ ਅਸਮਾਈ ਗੁਰ ਈਸਰ ਗੁਰ ਗੋਰਖ ਬ੍ਰਹਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਆਖਾ ਨਾਹੀਂ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਉਸੋ ਮੈਂ ਵਿਸਰਣ ਜਾਈ ਤੀਰਥ ਨਾਵਾ ਜੇ ਤਿਸ ਭਾਵਾ ਬਿਨ ਪਾਣੀ ਕੇ ਨਾਹੀ ਕਰੀ ਜੇ ਤੀਸਰ ਉਪਾਈ ਵੇਖਾ ਬਿਨ ਕਰਮਾ ਕੇ ਮਿਲਾ ਲਈ ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਣ ਜਾਈ ਜੇ ਜੁਗਚਾਰੇ ਆਰਜਾ ਹੋਰ ਦਸੋਣੀ ਹੋਏ ਨਵਾਂ ਖੰਡਾ ਵਿੱਚ ਜਾਣੀ ਨਾਲ ਚੱਲੈ ਸਭ ਕੋਏ ਚੰਗਾ ਨਾਉਰ ਖਾਇ ਕੈ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਯਾ ਵਈ ਤਾਂ ਵਾਤ ਨ ਪੁੱਛੈ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤੇ ਆ ਗੁਣ ਦੇ ਤੇ ਹਾ ਕੋਈ ਨਾ ਸੁਝਾਈ ਜੇ ਤਿਸ ਗੁਣ ਕੋਈ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਏ ਧਰ ਤਬਲੇ ਆਕਾਸ ਸੁਣਿਆ ਦੀਪ ਲੋ ਪਾਤਾਲ ਸੁਣਿਆ ਏ ਪੋਹਿ ਨ ਸਕੈ ਕਾਲ ਨਾਨਕ ਭਗਤ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਈਸ਼ਰ ਬ੍ਰਹਮਾ ਇੰਦੋ ਸੁਣਿਆ ਏ ਮੁਕਸਾਲਾ ਹਨੁਮੰਦ ਸੁਣਿਆ ਏ ਜੋਗ ਜੁਗਤਨ ਭੇਦ ਸੁਣਿਆ ਸਾ ਸਤ ਸਿਮਰਤ ਵੇਦ ਨਾਨਕ ਭਗਤ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਅੜਸਠ ਕਾ ਇਸ਼ਨਾਨ ਸੁਣਿਆ ਪੜਪੜ ਪਾਵੈ ਬਾਣ ਸੁਣਿਆ ਲਾਗੈ ਸਹਿ ਧਿਆਨ ਨਾਨਕ ਭਗਤ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਰਾ ਗੁਣਾ ਕੀ ਗਾਹਾ ਸੁਣਿਆ ਸੇਖ ਪੀਰ ਪਾਤਸ਼ਾਹ ਸੁਣਿਆ ਅੰਧੇ ਪਾਵੈ ਰਾਹ ਸੁਣਿਆ ਹਾਥ ਵੈ ਸਗਾਹ ਨਾਨਕ ਭਗਤ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੀ ਕੋ ਕਹਿ ਪਿੱਛਾ ਪਛਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਸੁਰਤ ਹੋਵੈ ਮਨ ਬੁੱਧ ਦਉ ਮੰਨੈ ਸਗਲ ਭਵਨ ਕੀ ਸੁਰ ਦਉ ਮੰਨੈ ਮੋਹਿ ਚੋਟਾ ਨਾ ਖਾਏ ਮੰਨੈ ਜਮ ਕਾ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਮਾਰਗ ਠਾਕ ਨ ਪਾਏ ਮੰਨੈ ਪਸੰਦ ਪ੍ਰਗਟ ਜਾਏ ਮੰਨੈ ਮਗਨ ਚੱਲੈ ਪੰਥ ਮੰਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਪਾਵਹਿ ਮੁਕਤ ਦੁਆਰ ਮੰਨੈ ਪਰਵਾਰ ਸਾਧ ਹਰ ਮੰਨੈ ਤਰਾਇ ਤਾਰੇ ਗੁਰਸਿੱਖ ਮੰਨੈ ਨਾਨਕ ਭਵਹਿ ਨਾ ਭਿੱਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ
ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵ ਹੈ ਦੁਰਗ ਹੈ ਮਾਨ ਪੰਚੇ ਸੁਹਾ ਹਰ ਦਰ ਰਾਜਾਨ ਪੰਚਾਂ ਕਾ ਗੁਰੇਕ ਧਿਆਨ ਜੀ ਕੋ ਕਹਿ ਕਰੈ ਵਿਚਾਰ ਕਰਤੇ ਕਹਿ ਕਰਨ ਨਾਹਿ ਸਮਾਰ ਧੌਲ ਧਰਮ ਦਇਆ ਕਾ ਪੂਤ ਸੰਤੋਖ ਥਾ ਪ੍ਰਕਿਆ ਜਿਨ ਸੂਤ ਜੇ ਕੋ ਬੁੱਝਿਆ ਹੋਵੈ ਸਟਿਆਰ ਤਬਲੈ ਉੱਪਰ ਕੀਤਾ ਭਾਰ ਧਰਤੀ ਹੋਰ ਪ੍ਰੈ ਹੋਰ ਹੋਰ ਤਿਸਤੇ ਭਾਰਤ ਲੈ ਕਮਜ਼ੋਰ ਜੀ ਜਾਤ ਰੰਗਾ ਕੇ ਨਾਮ ਸਭਨਾ ਲਿਖਿਆ ਆਪਣੀ ਕਲਾਮ ਇਹੋ ਲਿਖਾ ਲਿਖ ਜਾਣਾ ਕੋਏ ਲਿਖਾ ਲਿਖਿਆ ਕੀਤਾ ਹੋਏ ਕੀਤਾ ਤਾਣ ਸਵਾਲੇ ਹੋ ਰੂਪਉ ਖੇਤੀ ਦਾਤ ਜਾਣਾ ਕੌਣ ਕੂਤਉ ਕੀਤਾ ਪਸਾਉ ਇੱਕੋ ਕਵਾਉ ਤਿਸਤੇ ਹੋਏ ਲੱਕ ਦਰਿਆਓ ਕੁਦਰਤ ਕੌਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੁਸ ਦਾ ਸਲਾਮਤ ਨਿਰੰਕਾਰੂ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪਤਾ ਅਸੰਖ ਗ੍ਰੰਥ ਮੁੱਖ ਵੇਦ ਪਾਠ ਅਸੰਖ ਜੋਗ ਮਨ ਰਹਾ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰੂ ਅਸੰਖ ਸਤੀ ਅਸੰਖ ਦਾਤਾਰੂ ਅਸੰਖ ਸੂਰ ਮੋਹ ਪਕਸਾਰ ਅਸੰਖ ਮੋਲ ਵਿਲਾਇ ਤਾਰੂ ਕੁਦਰਤ ਕੌਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੁਸ ਦਾ ਸਲਾਮਤ ਨਿਰੰਕਾਰੂ ਅਸੰਖ ਮੂਰਖੇ ਅੰਧ ਘੋਰ ਅਸੰਖ ਚੋਰ ਹਰਾਮ ਕੋਰ ਅਸੰਖ ਅਮਰ ਕਰ ਜਾਹਿ ਜੋਰ ਅਸੰਖ ਗਲ ਵੜ ਹੱਤੇ ਅੱਕ ਵਾਹੇ ਸੰਖ ਪਾਪੀ ਪਾਪ ਕਰ ਜਾਹਿ ਅਸੰਖ ਕੂੜੇ ਆ ਕੂੜੇ ਫਿਰਾਹੇ ਅਸੰਖ ਮਲੇਸ਼ ਮਲ ਪਾਖਾਹੇ ਅਸੰਖ ਨਿੰਦਕ ਸਿਰ ਕਰਹਿ ਭਾਰ ਨਾਨਕ ਨੀਚ ਕਹਿ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਭ ਅਸੰਖ ਥਾਭ ਅਗਮ ਅਗਮ ਅਸੰਖ ਲੋ ਅਸੰਖ ਕਾਹ ਹਸਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਯੋਗ ਅਖਾਣ ਜਿਹੜੇ ਇਹ ਲਿਖੇ ਤੇ ਸਿਰ ਨਾਹੇ ਜੇ ਫਰਮਾਹੀ ਤਿਵ ਤੇ ਪਾਹੇ ਜੀਤਾ ਕੀਤਾ ਤੇਤਾ ਨਾਉ ਵਿਣ ਨਾਵੈ ਨਾਹੀ ਕੋਥਾਓ ਕੁਦਰਤ ਕੌਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਐ ਹੱਥ ਪੈਰ ਤਨ ਦੇਹ ਪਾਣੀ ਧੋਤੈ ਉੱਤਰ ਸੋਖੇ ਮੂਤ ਬਲੀਤੀ ਕੱਪੜ ਹੋਏ ਜੇ ਸਾ ਬੂਣ ਲਈਐ ਉਹ ਧੋਏ ਭਰੀਐ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੈ ਕੈ ਰੰਗ ਪੁੰਨੀ ਪਾਪੀ ਅੱਖ ਨਾਹੀ ਕਰ ਕਰ ਕਰੁਣਾ ਲਿਖਲਾ ਜਾਹੋ ਪਾਪੀ ਬੀਜ ਆਪੇ ਹੀ ਖਾਹੋ ਨਾਨਕ ਹੁਕਮੀ ਆਵੋ ਹੋ ਜਾਵੋ ਤੀਰ ਤਪ ਦਇਆ ਦਾ ਦਾਨੋ ਜੀ ਕੋ ਪਾਵੈ ਤਿਲਕਾ ਮਾੜ ਸੁੜਿਆ ਮੰਨਿਆ ਮਨ ਕੀਤਾ ਭਾਉ ਅੰਤਰ ਗਲ ਤੀਰਥ ਮਲ ਨਹਾਓ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਣ ਗੁਣ ਕੀਤੇ ਭਗਤ ਨ ਹੋਏ ਸਵਸਥ ਆਤ ਬਾਣੀ ਬਰਮਾਓ ਸਤ ਸੁਹਾਣ ਸਦਾ ਮਨ ਚਾਓ ਕਵਣ ਸੋ ਵੇਲਾ ਵਖਤ ਕਵਣ ਕਵਣ ਥਿਤ ਕਵਣ ਵਾਰ ਕਵਣ ਸੇ ਰੁਤੀ ਬਾਹ ਕਵਣ ਜਿਥੋਵਾ ਆਕਾਰ ਵੇਲ ਨ ਪਾਈਆ ਪੰਡਤੀ ਜੇ ਹੋਵੈ ਲਿਖ ਪੁਰਾਣ ਵਕਤ ਨ ਪਾਇਓ ਕਾਦੀਆ ਜੇ ਲਿਖਣ ਲੈ ਕੁਰਾਣ ਥਿਤ ਵਾਰ ਨਾ ਜੋਗੀ ਜਾਣਾ ਰੁਤਬਾਹੁ ਨ ਕੋਈ ਜਾ ਕਰਤਾ ਸਿੱਟੀ ਕੋ ਸਾਜੇ ਆਪੇ ਜਾਣਾ ਸੋਈ ਕਿਵ ਕਰੇ ਆਖਾ ਕਿਸਾ ਲਾਹੀ ਕਿ ਵਰਣੀ ਕਿ ਵਿਜਾੜਾ ਨਾਨਕ ਆਖਣ ਸਭ ਕੋ ਆਖੈ ਇੱਕ ਦੂਏ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੈ ਨਾਨਕ ਜੇ ਕੋ ਆਪੋ ਜਾਣਾ ਅੱਗਾ ਗਿਆ ਨਾ ਸੋਹੈ ਪਾਤਾਲਾ ਪਾਤਾਲ ਲੱਖ ਆਗਸ ਆਗਸ ਓੜਕ ਓੜਕ ਭਾਲ ਥੱਕੇ ਵੇਦ ਕਹਿਣਕ ਬਾਤ ਸਹਿਸ ਅਠਾਰਾਂ ਕਹਿਣਕ ਦੇਵਾ ਅਸਲੂ ਇੱਕ ਧਾਤ ਲਿਖਾ ਹੋ ਤਾਂ ਲਿਖਿਆ ਲਿਖਾ ਹੋ ਵਿਨਾਸੋ ਨਾਨਕ ਵੱਡਾ ਆਖੀ ਆਪੇ ਜਾਣ ਆਪ ਸਾਲਾਹੀ ਸਾਲਾਹੇ ਇਤੀ ਸੁਤਨ ਪਾਈਆ ਨਦੀਆਂ ਅਤੈ ਵਾਹਾ ਪਵਹਿ ਸਮੁੰਦ ਨਾ ਜਾਣੀਆਂ ਹੈ ਸਮੁੰਦ ਸਾਹ ਸੁਲਤਾਨ ਗ੍ਰਹ ਸੇਤੀ ਮਾਲ ਧਾਨੋ ਕੀੜੀ ਤੁਲ ਨਾ ਹੋਵਣੀ ਜੇ ਤਿਸ ਬ੍ਰਹ ਨਾ ਵਿਸਰੈ ਅੰਤ ਨਾ ਸਿਪਤੀ ਕਹਿਣ ਅੰਤ ਅੰਤ ਨਾ ਕਰਨ ਦੇਣ ਅਨੰਤ ਅੰਤ ਨਾ ਵੇਖਣ ਸੁਣਨ ਅਨੰਤ ਅੰਤ ਨਾ ਜਾਪੈ ਕਿਆਮਨ ਮੰਤ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਭਾਰ ਵਾਰ ਅੰਤ ਕਾਰਨ ਕੀਤੀ ਬਿਲਾਹੇ ਤਾ ਕੇ ਅੰਤ ਨਾ ਪਾਏ ਜਾਹੇ ਇਹੋ ਅੰਤ ਨਾ ਜਾਣੈ ਕੋਈ ਬਹੁਤਾ ਕਹੀਆ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਉ ਉੱਚੇ ਉੱਪਰ ਉੱਚਾ ਨਾ ਹੋਏ ਇਹ ਬੜ ਉੱਚਾ ਹੋਵੈ ਕੋਈ ਤੇ ਸੋਚੇ ਕੋ ਜਾਣੈ ਸੋਏ ਜੇ ਬੜੇ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤ੍ਰਿਣਤ ਮਾਏ ਕੀਤੇ ਮੰਗਹਿ ਜੋਧ ਪਰ ਕੀਤੇ ਅਗਣਤ ਨਹੀਂ ਵਿਚਾਰ ਕਿਤੇ ਖਬ ਟੁੱਟਾ ਹੈ ਵੇਕਾਰ ਕਿਤੇ ਲੈ ਲੈ ਮੁਕਰ ਪਾਹੇ ਕਿਤੇ ਮੂਰਖ ਖਾਹੀ ਖਾਹੇ ਕਿਤੇ ਅਦੁੱਖ ਭੁੱਖ ਸਦਮਾਰ ਇਹ ਭੇਦਾ ਤੇਰੀ ਦਾਤਾਰ ਬੰਦ ਕਲਾਸੀ ਭਾੜਾ ਹੋਏ ਹੋਰ ਆਖ ਨ ਸਕੈ ਕੋਏ ਜੇ ਕੋ ਖਾ ਕੋ ਆਖਣ ਪਾਏ ਉਹ ਜਾਣ ਜਿੱਤੀ ਆ ਮੋਹੇ ਖਾਏ
ਆਪੇ ਜਾਣੈ ਆਪੇ ਦੇ ਆਖਹਿ ਸੇ ਪਹਿ ਕੇਈ ਕੇ ਜਿਸ ਨੂੰ ਬਖਸੇ ਸਿਫਤ ਸਾਲਾਹ ਨਾਨਕ ਪਾਤਸ਼ਾਹ ਹੀ ਪਾਤਸ਼ਾਹ ਅਮੁੱਲ ਗੁਣ ਮੁਲ ਵਾਪਾਰ ਅਮੁੱਲ ਵਾਪਾਰੀ ਅਮੁੱਲ ਭੰਡਾਰ ਅਮੁੱਲ ਆਵਹ ਮੁੱਲੈ ਜਾਹੀ ਮੁੱਲ ਭਾਈ ਮੁੱਲਾ ਸੰਭਾਹੀ ਮੁੱਲ ਧਰ ਮੁੱਲ ਦੀਬਾਨ ਅਮੁੱਲ ਤੁਲ ਮੁੱਲ ਪ੍ਰਵਾਨ ਅਮੁੱਲ ਬਖਸੀਸ ਅਮੁੱਲ ਨੀਸਾਨ ਅਮੁੱਲ ਕਰ ਮੁੱਲ ਫੁਰਮਾਨ ਅਮੁੱਲ ਅਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਵਲਾਈ ਆਖੇ ਵੇਦ ਪਾਠ ਪੁਰਾਣ ਆਖੇ ਪੜਿਕਰਵ ਖਿਆਣ ਆਖੇ ਬਰਮੇ ਆਖੇ ਇੰਦੋ ਆਖੇ ਗੋਪੀ ਤੈ ਗੋਵਿੰਦੋ ਆਖੇ ਈਸਰੇ ਆਖੇ ਸਿੱਧੋ ਆਖੇ ਕੀਤੇ ਕੀਤੇ ਬੁੱਧੋ ਆਖੇ ਦਾਨਵੇ ਆਖੇ ਦੇਵ ਆਖੇ ਸੁਰ ਨਾਰ ਮੁੰਜਣ ਸੇਵ ਕੀਤੇ ਆਖੇ ਅਖਣ ਪਾਹੀ ਕੀਤੇ ਕਹਿ ਕਹਿ ਉੱਠ ਉੱਠ ਜਾਹੇ ਏਤੇ ਕੀਤੇ ਹੋਰ ਕ੍ਰਿਹ ਤਾਇ ਆਖਣ ਸਕਹਿ ਕੇਈ ਕੇਈ ਜੇਵੜ ਭਾਵੇ ਤੇਵੜ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੈ ਬੁਲ ਵਿਗਾੜੂ ਤਲਖੀ ਅਸਰ ਗਵਾਰਾ ਗਵਾਰੂ ਸੋ ਦਰ ਕੇ ਹਸੋ ਕਰਕੇ ਹਾਜਤ ਬੈ ਸਰਬ ਸੰਭਾਲੀ ਵਾਜੇ ਨਾਦ ਅਨੇਕਾ ਸੰਖਾ ਕੀਤੇ ਬਾਵਣ ਹਾਰੇ ਕੀਤੇ ਰਾਗ ਪਰੀ ਸਿਉ ਕਹੀਨ ਕੀਤੇ ਗਾਵਣ ਹਾਰੇ ਗਾਵੈ ਹੈ ਤੁਹਨੋ ਪਾਵਣ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵੈ ਹੈ ਚਿੱਤ ਗੁਪਤ ਲਿਖ ਜਾਣਾ ਹੈ ਲਿਖ ਲਿਖ ਧਰਮ ਵਿਚਾਰੇ ਗਾਵਹਿ ਈਸਰ ਬਰਮਾ ਦੇਵੀ ਸੋਹਣ ਸਦਾ ਸਵਾਰੀ ਗਾਵਹਿ ਅੰਦਾਸਨ ਬੈਠੀ ਦੇਵ ਤੇ ਅੰਦਰ ਨਾਲੀ ਗਾਵਹਿ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਨ ਪੰਡਿਤ ਪੜ੍ਹਨ ਕੀਸਰ ਜੁਗ ਜੁਗ ਵੇਦਾ ਨਾਲੀ ਗਾਵਹਿ ਮੋਹਣ ਯਮਨ ਮੋਹਣ ਸੁਰਗਾ ਮੱਚ ਪਿਆਲੇ ਗਾਵਨ ਰਤਨੋ ਪਾਏ ਤੇਰੇ ਅੱਠ ਸਰ ਤੀਰਥ ਨਾਲੇ ਗਾਵਹਿ ਜੋਧ ਮਹਾਬਲ ਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ ਸੇ ਤੁਧਨੋ ਗਾਵਹਿ ਜੋਤ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸੇ ਮੈਂ ਚਤਨ ਆਵਣ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਤ ਸਾਹਿਬ ਸਾਚਾ ਸਾਚੀ ਨਾਈ ਹੈ ਪੀਓ ਸੀ ਜਾਣ ਜਾ ਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨੂੰ ਪਾਈ ਕਰ ਕਰ ਵੇਖਿਆ ਕੀਤਾ ਆਪਣਾ ਜਿਵਤ ਸੀ ਵਡਿਆਈ ਜੋਤ ਭਾਵੈ ਸੋਈ ਕਰ ਸੀ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹ ਹੋ ਸਾਹਾ ਪਾਤ ਸਾਹਿਬ ਨਾਨਕ ਰਹਿਣ ਜਾਈ ਮੁੰਦਾ ਸੰਤੋਖ ਸਰਮ ਪਤ ਝੋਲੀ ਧਿਆਨ ਕੀ ਕਰਹਿ ਬੇਭੂਤੈ ਕਿੰਤਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਰ ਜਮਾਤੀ ਮਨ ਜੀਤਾ ਜਗ ਜੀਤ ਆਦੇਸ ਸ ਆਦੇਸ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ ਭੁਗਤ ਗਿਆਨ ਦਾ ਭੰਡਾਰਨ ਕੜਕੜ ਵਾਜੇ ਨਾਦ ਅਪਨਾਥ ਨਾਥੀ ਸਭ ਜਾ ਕੀ ਰੇ ਨਿਸ ਦੇਵਰਾ ਸਾਧ ਸੰਜੋਗ ਵਿਜੋਗ ਦੇ ਕਰ ਚਲਾਵਹਿ ਲਿਖੇ ਆਵੈ ਭਾਗ ਆਦੇਸ਼ ਤਸ ਆਦੇਸ਼ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸੋ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਣਿਕ ਸੰਸਾਰੀ ਇੱਕ ਭੰਡਾਰੀ ਕਲਾਈ ਦੀ ਬਾੜ ਜਿਵਤ ਸੁਭਾਵੈ ਤਿਵ ਚਲਾਵੈ ਜਿਫੂਵੈ ਪ੍ਰਵਾਣ ਉਹ ਵੇਖੈ ਉਹਨਾਂ ਨਦਰਨ ਆਵੈ ਬਹੁਤਾ ਇਹੋ ਵਿਡਾੜੂ ਆਦੇਸ਼ ਤਸ ਆਦੇਸ਼ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ ਆਸਨ ਲੋ ਲੋਏ ਭੰਡਾਰੋ ਜੋ ਕਿਛ ਪਾਇਆ ਸੋ ਏਕਾ ਬਾਰ ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ਼ ਤਸ ਆਦੇਸ਼ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ ਇੱਕ ਦੂਜੀ ਬੋ ਲੱਖ ਹੋਹੇ ਲੱਖ ਹੋਵੈ ਲੱਖ ਵੀਸ ਲੱਖ ਲੱਖ ਗੇੜਾ ਆਖੀ ਇੱਕ ਨਾਮ ਜਗਦੀਸ਼ ਹੈ ਇਹ ਤਰਾਹ ਪਤ ਪੜਿਆ ਚੜਿਆ ਹੋਇ ਅਕੀਸ ਸੁਣ ਗੱਲਾਂ ਆਕਾਸ ਕੀ ਕੀਟਾ ਆਈ ਰੀਸ ਨਾਨਕ ਨਦਰੀ ਪਾਈ ਆਏ ਕੂੜੀ ਕੂੜਾ ਠੀਸ ਆਖਣ ਜੋੜ ਚੁੱਪੈ ਨਾ ਜ਼ੋਰ ਜ਼ੋਰ ਨਾ ਮੰਗਣ ਦੇਣ ਨਾ ਜ਼ੋਰ ਜ਼ੋਰ ਨਾ ਜੀਵਨ ਮਰਨ ਜ਼ੋਰ ਜੋ ਨਾਰਾਜ ਮਾਲਮਣ ਸੋਰ ਜੋ ਨਾ ਸੁਖਤੀ ਗਿਆਨ ਵਿਚਾਰ ਜੋ ਨਾ ਜੁਗਤੀ ਛੁੱਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨ ਕੋਏ ਰਾਤੀ ਰੁੱਤੀ ਥਿੱਤੀ ਵਾਰ ਪਾਵਣ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕਾ ਅਨੰਤ ਕਰਮੀ ਕਰਮੀ ਹੋਏ ਵਿਚਾਰੋ ਸੱਚਾ ਆਪ ਸੱਚਾ ਦਰਬਾਰ ਥਿੱਤਾ ਸੋਹਣ ਪੰਚ ਪ੍ਰਵਾੜ ਨਦੀ ਕਰਮ ਪਵੈ ਨਿਸਾਲ ਕੱਚ ਪਕਾਈ ਉੱਥੇ ਪਾਏ ਨਾਨਕ ਗਇਆ ਜਾਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੀਤੇ ਪਾਵਣ ਪਾਣੀ ਵੈਸੰਤਰ ਕੀਤੇ ਕਾਲ ਮਹੇਸੋ ਕੀਤੇ ਬਰਮੇ ਘੜ ਘੜੀਆ ਹੈ ਰੂਪ ਰੰਗ ਕੇ ਵੇਸ ਹੈ
ਕੀਤੀ ਅਕਣ ਭੂਮੀ ਮਿਰ ਕੇਤੇ ਕੀਤੇ ਧੂਪ ਦੇ ਸੋ ਕੀਤੇ ਇੰਦ ਚਲ ਸੂਰ ਕੀਤੇ ਕੀਤੇ ਮੰਡਲ ਦੇ ਸੋ ਕੀਤੇ ਸਿੱਧ ਬੁੱਧਨਾਥ ਕੀਤੇ ਕੀਤੇ ਦੇਵੀ ਵੇ ਸੋ ਕੀਤੇ ਦੇਵਦਾ ਨਮਨ ਕੀਤੇ ਕੀਤੇ ਰਤਨ ਸੰਬੰਧ ਕੀਤੀ ਅਖਾਣੀ ਕੀਤੀ ਬਾਣੀ ਕੀਤੇ ਪਾਤ ਨਰਿੰਦੋ ਕੀਤੀ ਸੁਰਤੀ ਸੇਵਕ ਕੀਤੇ ਨਾਨਕ ਅੰਤ ਨਾਂਤੋ ਗਿਆਨ ਖੰਡ ਮਹਿ ਗਿਆਨ ਪ੍ਰਚੰਡੋ ਤਰਾਦ ਬਨੋਦ ਕੋਡ ਆਨੰਦੋ ਸਰਮਖੰਡ ਕੀ ਬਾਣੀ ਰੂਪੋ ਤੈ ਕਹਿਤ ਕਹੀਐ ਬਹੁਤ ਅਨੂਪ ਤਾਕੀਆਂ ਗੱਲਾਂ ਕਥੀਆਂ ਨਾ ਜਾਹੇ ਜੀ ਕੋ ਕਹਿ ਪਿੱਛਾ ਪਛਤਾਏ ਤਿੱਥੈ ਘੜੀਆ ਸੁਰਤ ਮਤ ਮਨ ਬੁੱਧੋ ਤਿੱਥੈ ਘੜੀਆ ਸੁਰਾ ਸਿੱਧਾ ਕੀ ਸੁਧ ਕਰਮ ਕੰਡ ਕੀ ਬਾਣੀ ਜੋਰ ਤਿੱਥੈ ਹੋਰ ਨਾ ਕੋਈ ਹੋਰ ਤਿੱਥੈ ਜੋਧ ਮਹਾਂਬਲ ਸੂਰ ਤਿਨ ਮਹਿਰਾਮ ਰਹਿਆ ਭਰਪੂਰ ਤਿੱਥੈ ਸੀਤੋ ਸੀਤਾ ਮਹਿਮਾ ਮਾਹੇ ਤਾਕਿ ਰੂਪ ਨਕਥ ਨੇ ਜਾਹੇ ਨਾ ਉਹ ਮਰਹਿਣ ਠਾਗੇ ਜਾਹੇ ਜਿਨਕਾ ਰਾਮ ਸਹਿਮਨ ਮਾਹੇ ਤਿੱਥੈ ਭਗਤ ਵਸੈ ਕੇ ਲੋਕ ਰਹਿ ਨੰਦ ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵਿਖੈ ਨਦਰ ਨਿਹਾਲ ਤਿੱਥੈ ਖੰਡ ਮੰਡਲ ਵਰ ਭਾਂਡੋ ਜੀ ਕੋ ਕਥਾ ਤਾ ਅੰਤ ਨਯੰਤ ਤਿੱਥੈ ਲੋ ਅਲੋ ਅਕਾਰੂ ਜਿਵ ਜਿ ਹੁਕਮ ਤਵਿਤ ਵਿਕਾਰੂ ਵਿਖੈ ਵਿਕਸੈ ਕਰ ਵਿਚਾਰੂ ਨਾਨਕ ਕਥਨਾ ਕਰੜਾ ਸਾਰੂ ਜਾਤ ਪਹਾਰਾਓ ਧੀਰਜ ਸੁਨਿਆਰੂ ਅਹਰਣ ਮਤ ਵੇਦ ਹਥਿਆਰੂ ਭਾਉ ਖਲਾ ਅਗਨ ਤਪਤਾਓ ਭਾਂਡਾ ਭਾਉ ਮ੍ਰਿਤ ਤਿਤ ਢਾਲ ਘੜੀਆ ਸ਼ਬਦ ਸੱਚੀ ਟਕਸਾਲ ਜਿਨ ਕੋ ਨਦਰ ਕਰਮ ਤਿਨਕਾਰੋ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਾਤੇ ਦਿਵਸ ਰਾਤ ਦਾਈ ਦਾਇਆ ਖੇਲਾ ਸਗਲ ਜਗਤ ਚੰਗੇ ਆਈਆਂ ਬੁਰੇ ਆਈਆਂ ਵਾਚਾ ਧਰਮ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁੱਖ ਵਾਕ ਪਾਤਸ਼ਾਹੀ ਦਸਵੀਂ ਛਪੈ ਛੰਦ ਤਵਾ ਪ੍ਰਸਾਦ ਚੱਕਰ ਚੇਹਨ ਅਰਬਰਨ ਜਾਤ ਅਰਪਾਤ ਨਹਿਨ ਜਹ ਰੂਪ ਰੰਗ ਅਰੇਕ ਭੇ ਕੋ ਕਹਿਣ ਸਕਤ ਕੇਹ ਅਚਲ ਮੂਰਤ ਅਨੁਭਵ ਪ੍ਰਕਾਸ਼ ਮਿੱਤੋ ਕਹਿ ਜਾਇ ਕੋਟ ਇੰਦਰ ਅੰਦਰਾਨ ਸਾਹੀ ਸਹਾਣ ਗਣ ਜਾਇ ਤ੍ਰਿਪੌਣ ਮਿਹੀ ਪਉ ਸੁਰ ਨਰ ਅਸੁਰ ਨੇਤ ਨੇਤ ਬਣ ਤ੍ਰਣ ਕਹਿਤੋ ਤਵ ਸਰਬਨਾਮ ਕਥਾ ਕਵਨ ਕਰਮ ਨਾਮ ਵਰਣ ਸਮਤ ਭੁਜੰਗ ਪ੍ਰਿਆਤ ਛੰਦ ਨਮਸਤ ਵੰਗ ਅਕਾਲੀ ਨਮਸਤ ਵੰਗ ਕਿਰਪਾਲੀ ਨਮਸਤੰਗ ਰੂਪੇ ਨਮਸਤੰਗ ਨੂਪੇ ਨਮਸਤੰਗ ਭੇਖੇ ਨਮਸਤੰਗ ਅਲੇਖੇ ਨਮਸਤੰਗ ਕਾਇ ਨਮਸਤੰਗ ਜਾਏ ਨਮਸਤੰਗ ਗੰਜੇ ਨਮਸਤੰਗ ਪੰਜੇ ਨਮਸਤੰਗ ਨਾਮੇ ਨਮਸਤੰਗ ਠਾਮੇ ਨਮਸਤੰਗ ਕਰਮੰਗ ਨਮਸਤੰਗ ਧਰਮੰਗ ਨਮਸਤੰਗ ਨਾਮੰਗ ਨਮਸਤੰਗ ਧਾਮੰਗ ਨਮਸਤੰਗ ਜੀਤੇ ਨਮਸਤੰਗ ਪੀਤੇ ਨਮਸਤੰਗ ਬਾਹੇ ਨਮਸਤੰਗ ਟਾਹੇ ਨਮਸਤੰਗ ਨੀਲੇ ਨਮਸਤੰਗ ਨਾਦੇ ਨਮਸਤੰਗ ਛੇਦੇ ਨਮਸਤੰਗ ਗਾਦੇ ਨਮਸਤੰਗ ਗੰਜੇ ਨਮਸਤੰਗ ਪੰਜੇ ਨਮਸਤੰਗ ਉਦਾਰੇ ਨਮਸਤੰਗ ਪਾਰੇ ਨਮਸਤੰਗ ਸੁਏਕਾਏ ਨਮਸਤੰਗ ਅਨੇਕਾਏ ਨਮਸਤੰਗ ਭੂਤੇ ਨਮਸਤੰਗ ਜੂਤੇ ਨਮਸਤੰਗ ਨਿਰਕਰਮੇ ਨਮਸਤੰਗ ਨਿਰਭਰਮੇ ਨਮਸਤੰਗ ਨਿਰਦੇਸੇ ਨਮਸਤੰਗ ਨਿਰਭੇਸੇ ਨਮਸਤੰਗ ਨਿਰਨਾਮੇ ਨਮਸਤੰਗ ਨਿਰਕਾਮੇ ਨਮਸਤੰਗ ਨਿਰਧਾਤੇ ਨਮਸਤੰਗ ਨਿਰਕਾਤੇ ਨਮਸਤੰਗ ਨਿਰਧੂਤੇ ਨਮਸਤੰਗ ਭੂਤੇ ਨਮਸਤੰਗ ਲੋਕੇ ਨਮਸਤੰਗ ਸੋਕੇ ਨਮਸਤੰਗ ਨਿਰਤਾਪੇ ਨਮਸਤੰਗ ਤਾਪੇ ਨਮਸਤੰਗ ਤ੍ਰਿਮਾਨੇ ਨਮਸਤੰਗ ਨਿਰਧਾਨੇ ਨਮਸਤੰਗ ਗਾਹੇ ਨਮਸਤੰਗ ਬਾਹੇ ਨਮਸਤੰਗ ਤ੍ਰਿਵਰਗੇ ਨਮਸਤੰਗ ਸਰਗੇ ਨਮਸਤੰਗ ਪ੍ਰਭੋਗੇ ਨਮਸਤੰਗ ਸੋਜੋਗੇ ਨਮਸਤੰਗ ਰਮਗੇ ਨਮਸਤੰਗ ਭੰਗੇ ਨਮਸਤੰਗ ਗੰਮੇ ਨਮਸਤ ਅਸਰਮੇ ਨਮਸਤੰਗ ਜਰਾਸਰੇ ਨਮਸਤੰਗ ਨਿਰਾਸਰੇ ਨਮਸਤੰਗ ਜਾਤੇ ਨਮਸਤੰਗ ਪਾਤੇ ਨਮਸਤੰਗ ਬਜਬੇ ਨਮਸਤ ਅਸਬੇ ਅਦੇਸੰਗ ਅਦੇਸੇ ਨਮਸਤੰਗ ਭੇਸੇ ਨਮਸਤੰਗ ਨਿਰਧਾਮੇ ਨਮਸਤੰਗ ਨਿਰਭਾਮੇ ਨਮੋ ਸਰਬ ਕਾਲੇ ਨਮੋ ਸਰਬ ਦਿਆਲੇ ਨਮੋ ਸਰਬ ਰੂਪੇ ਨਮ ਸਰਬ ਭੂਪੇ ਨਮ ਸਰਬ ਖਾਪੇ ਨਮ ਸਰਬ ਥਾਪੇ ਨਮ ਸਰਬ ਕਾਲੇ ਨਮ ਸਰਬ ਪਾਲੇ ਨਮਸਤਸ ਦੇਵਾਏ ਨਮਸਤੰਗ ਭੇਵੈ ਨਮਸਤੰਗ ਜਨਮੇ ਨਮਸਤੰਗ ਸੁਭਨਮੇ ਨਮੋ ਸਰਬ ਗੌਣੇ ਨਮ ਸਰਬ ਭਵਨੇ ਨਮੋ ਸਰਬ ਰੰਗੇ ਨਮ ਸਰਬ ਭੰਗੇ ਨਮੋ ਕਾਲ ਕਾਲੇ ਨਮਸਤਸ ਦਿਆਲੇ ਨਮਸਤੰਗ ਵਰਣੇ ਨਮਸਤੰਗ ਮਰਣੇ ਨਮਸਤੰਗ ਜਰਾਰ ਨਮਸਤੰਗ ਕਰਤਾਰ ਨਮੋ ਸਰਬ ਧੰਦੇ ਨਮੋਸਤ ਬੰਦੇ ਨਮਸਤੰਗ ਨਿਰਸਾਕੇ ਨਮਸਤੰਗ ਨਿਰਵਾਕੇ ਨਮਸਤੰਗ ਰਹੀਮੇ ਨਮਸਤੰਗ ਕਰੀਮੇ ਨਮਸਤੰਗ ਅਨੰਤੇ ਨਮਸਤੰਗ ਮਹੰਤੇ ਨਮਸਤਰਾਗੇ ਨਮਸਤੰਗ ਸੁਹਾਗੇ ਨਮਸਰਵ ਸੋਖੂ ਨਮਸਰਵ ਭੋਖੂ ਨਮਸਰਵ ਕਰਤਾ ਨਮਸਰਵ ਹਰਤਾ ਨਮੋ ਜੋਗ ਜੋਗੇ ਨਮੋ ਸੁਖ ਭੋਗ ਭੋਗੇ ਨਮੋ ਸਰਬ ਕਾਲੇ ਨਮੋ ਸਰਬ ਦਿਆਲੇ ਨਮੋ ਸਰਬ ਪਾਲੇ ਚਾਚਰੀ ਛੰਦ ਤਾ ਪ੍ਰਸਾਦ ਅਰੂਪ ਹੈ ਅਨੂਪ ਹੈ ਅਜੂ ਹੈ ਭੂ ਹੈ ਅਲੇਖ ਹੈ ਭੇਖ ਹੈ ਅਨਾਮ ਹੈ ਕਾਮ ਹੈ ਤੇ ਹੈ ਭੇ ਹੈ ਜੀਤਾ ਪੀਤਾ ਤ੍ਰਿਮਾਨ ਹੈ ਨਦਹਨ ਹੈ ਤ੍ਰਿਵਰਗਿਆ ਸਰਗਿਆ ਨੀਲ ਹੈ ਨਾਦਿਆ ਜੇ ਹੈ ਜਾਦ ਹੈ ਜਨਮ ਹੈ ਵਰਣ ਹੈ ਭੂਤਿਆ ਭਰਨ ਹੈ ਗੰਜ ਹੈ ਭੰਜ ਹੈ ਝੂਜਿਆ ਝਾਂਜਿਆ ਮੀਕਰ ਪੀਕਰ ਧੰਦ ਹੈ ਬੰਧ ਹੈ ਨਿਰਬੂਜ ਹੈ ਸੂਜ ਹੈ ਕਾਲ ਹੈ ਜਾਲ ਹੈ ਰਾਹ ਹੈ ਜਾਹ ਹੈ ਅਨੰਤ ਹੈ ਮਹੰਤ ਹੈ ਅਲੀਕ ਹੈ ਨਸੀਕ ਹੈ ਨਿਰਲੰਬ ਹੈ ਸਮ ਹੈ ਗਮ ਹੈ ਜਮ ਹੈ ਭੂਤ ਹੈ ਛੂਤ ਹੈ ਅਲੋਕ ਹੈ ਸੁਖ ਹੈ ਕਰਮ ਹੈ ਭਰਮੈ ਜੀਤ ਹੈ ਪੀਤੈ ਬਾਹ ਹੈ ਗਾਹ ਹੈ ਮਾਨ ਹੈ ਨਿਧਾਨ ਹੈ ਅਨੇਕ ਹੈ ਫਿਰ ਏਕ ਹੈ ਭੁਜੰ ਪ੍ਰਿਆਤ ਛੰਦ ਨਵੋ ਸਰਮਨ ਸਮਸਤ ਨਿਧਾਨੇ ਨਮ ਦੇਵ ਦੇਵੇ ਅਪੇਖੀ ਭੇਵੇ ਨਮੋ ਕਾਲ ਕਾਲੀ ਨਮੋ ਸਰਬ ਪਾਲੀ ਨਮੋ ਸਰਬ ਗਾਉਣੀ ਨਮ ਸਰਬ ਭਾਉਣੇ ਅਨੰਗੀ ਅਨਾਥ ਨਸੰਗੀ ਪ੍ਰਮਾਥੇ ਨਮ ਭਾਨ ਭਾਨੇ ਨਮ ਮਨ ਮਾਨੇ ਨਮੋ ਚੰਦਰ ਚੰਦਰੇ ਨਮ ਭਾਨ ਭਾਨੇ ਨਮ ਗੀਤ ਕੀਤੇ ਨਮ ਤਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮ ਭਾਨ ਭਾਨੀ ਨਮ ਬਾਤ ਬਾਤੇ ਅਨੰਗੀ ਅਨਾਮੇ ਸਮਸਤ ਸਰੂਪੇ ਪ੍ਰਭੰਗੀ ਪ੍ਰਮਾਥੇ ਸਮਸਤੀ ਵਿਭੂਤੇ ਕਲੰਕ ਅੰਗ ਬਿਨਾਨੇ ਕਲੰਕੀ ਸਰੂਪੇ ਨਮੋ ਰਾਜ ਰਾਜੇ ਸਵਰੰਗ ਪਰਮ ਰੂਪੇ ਨਮੋ ਜੋਗ ਜੋਗੇ ਸਵਰੰਗ ਪਰਮ ਸਿੱਧੇ ਨਮੋ ਰਾਜ ਰਾਜੇ ਸਵਰੰਗ ਪਰਮ ਬ੍ਰਿਧੇ ਨਮੋ ਸ਼ਸਤਰ ਪਾਣੇ ਨਮੋ ਅਸਤਰ ਮਾਣੇ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਅਪੇਖੀ ਭਰਮੀ ਭੋਗੀ ਭੁਗਤੇ ਨਮੋ ਜੋਗ ਜੋਗੇ ਸੁਰੰਗ ਪਰਮ ਜੁਗਤੇ ਨਮੋ ਨਿਤ ਨਾਰਾਇਣ ਕਰੁਣ ਕਰਮੇ ਨਮੋ ਪ੍ਰੇਤ ਪ੍ਰੇਸ ਦੇਵੇ ਸੁ ਧਰਮੇ ਨਮੋ ਰੋਗ ਹਰਤਾ ਨੋ ਰਾਗ ਰੂਪੇ ਨਮੋ ਸਾਖ ਸਾਖ ਨਮ ਭੂ ਭੂਪੇ
नमो दान दानी नमो मान मानी नमो रोग रोगी नमस्त नानंग नम मंत्र मंत्रंग नमो जंत्र जंत्रंग नमो इष्ट इष्टे नमो तंत्र तंत्रंग सदा सचदानंद सर्व प्रणासी अनुपे रूपे समस्त लेवासी सदा सिद्ध दा बुद्ध दा अमृत करता अदो उर्द अर्दंग अगंग ओघरता परम परम परमेश्वरम प्रोश पालंग सदा सर्वदा सिद्ध दाता दयालंग छेदी अपेदी अनामंग कामंग समस्त उपराधी समस्त सामंग तेरा जोर चात्री छंद जले है थले है पीत है अपे है प्रभु है अजू है दिशा पिसा भुजंग प्रयात छंद अगादी अबादी आनंदी स्वरूपे नमो सर्वानी समस्त निधाने नमस्तवंग नाथे नमस्तवंग प्रमाते नमस्तवंग अगंजे नमस्तवंग अपंजे नमस्तवंग अकाले नमस्तवंग पाले नमो सर्वदेशे नमो सर्वपेशे नमो राज राजे नमो साह साजे नमो साह साहे नमो बाह बाहे नमो गीत गीते नमो प्रीत प्रीते नमो रोक रोके नमो सोक सोके नमो सर्व रोगे नमो सर्व भोगे नमो सर्वजीतंग नमो सर्वपीतंग नमो सर्वज्ञानंग नमो परमतानंग नमो सर्वमंत्रंग नमो सर्वजंत्रंग नमो सर्वदृशंग नमो सर्वकृष्णंग नमो त्रिरंगे त्रिपंगे अनंगे नमो जीवजीविंग नमो बीबजे अखिजे अपिजे समस्त प्रसिजे कृपालंग स्वरूपे को कर्म परणासी सदा सर्वदा रिद्ध सिद्ध निवासी चरपड़ छंद तप्रसाद अमृत कर्मे अमृत धर्मे अखर जोगी अचल भोगे अचल राजे अटल सजे अखर धर्म कला कर्म सर्वंग दाता सर्वंग ज्ञाता सर्वंग भाने सर्वंग माने सर्वंग प्राणंग सर्वंग त्राणंग सर्वंग भुगता सर्वंग युक्ता सर्वंग देवंग सर्वंग भेवंग सर्वंग काले सर्वंग पाले रुआल छंद त्वा प्रसाद आद रूप अनाद मूर्त जौन प्रुख पारु सर्व मान त्रिमान देव पेव आदु दारु सर्व पालक सर्व कालक सर्व को पुन काल जत्र तत्र ब्राजी अवधूत रूप साल नाम ठाम न जात जाकर रूप रंग न रेख आद पुरुख दान मूर्ता जौन आद सेख दिशा न फिर जाकर रूप रेख न राग जत्र तत्र दिशा विशा हो फैल और राग नाम काम विहीन पेख धाम न जाय सर मानस बत्र मानस दै मन ताहि एक मूर्त नेक दर्शन की रूप अनेक खेल खेल अकेल खेलन अंत को फिर एक दे पेव न जान ही जेह वेद और कतेब रूप रंग न जात पासो जान कह जेब तात मात न जात जाकर जन मरण बहीन चक्र बकर फिराए चतर चक मान ही पुरतेन लोग चौदह की विखा जग जाप जह जाप आद देव अनाद मूर्त थाप सब जि थाप परम रूप अपनीत मूर्त पूर्ण पुरख पारु सर्व सिवर चम पुगरण भंजन हार कालहीन कला संयुक्त काल पुरख देश धर्म धाम सो भरम रत भूतल अक भेसो अंग रंग नंग जाक जात पात न नाम गर्भ गंजन दुष्ट भंजन मुक्त दाय काम आप रूप अमीक अनुसतिक पुरख अवधूत गर्भ गंजन सर भंजन आदि रूपा सूत है अंगहीन अभंग नाथ बेक पुरख पारु सर्व लायक सर्व काय सर्व को प्रत पारु सर्व गंता सर्व हंता सर्व त्यन भेक सर्व शासन जान ही जय रूप रंग अरेक परम वेद पुराण जाग नेत भक्त नित

ਅਵਤਾਰ ਮਹਿਮਾ ਅਪਾਰ ਆਸਨ ਅਭੰਗ ਕੁਆ ਨਾਂਗਨ ਭਉ ਪ੍ਰਕਾਸ਼ ਨਿਸਤਰ ਨਾਸ ਆਦਿਨ ਬਾਹੁ ਸਾਹੁ ਸਾਹੁ ਰਾਜਨ ਰਾਜੁ ਭਾਨ ਭਾਨ ਦੇਵਨ ਦੇ ਉਪਮਾ ਮਹਾਨ ਇੰਦਰ ਇੰਦਰ ਬਾਲਨ ਬਾਲੁ ਰੰਗ ਕਾਲ ਰੰਕ ਕਾਲਨ ਕਾਲਨ ਭੂਤ ਅੰਗ ਅਭਾ ਭੰਗ ਗਤ ਮਿਤ ਪਰ ਗੁਣ ਗਨ ਉਦਾਰੁ ਮੋਨ ਗਨ ਪ੍ਰਣਾਮ ਨਿਰਭੈ ਨੇ ਕਾਮ ਅਤ ਦਤ ਪ੍ਰਚੰਡ ਮਿਤ ਗਤ ਅਖੰਡ ਆਲਿਸੈ ਧਰਮ ਅਦਿਸੈ ਧਰਮ ਆਲਿਸੈ ਕਰਮ ਅਦ੍ਰਿਸੈ ਧਰਮ ਸਰਬਾ ਪ੍ਰਣਾਡੈ ਅੰਡਨ ਬਾਡੈ ਚਾਚਰੀ ਛੰਦ ਤਾ ਪ੍ਰਸਾਦ ਗੋਬਿੰਦੇ ਮਕੰਦੇ ਉਧਾਰੇ ਅਪਾਰੇ ਹਰਿਯੰ ਕਰਿਯੰ ਨਿਰਨਾਮੇ ਅਕਾਮੇ ਭੁਜੰ ਪ੍ਰਯਾਤ ਛੰਦੇ ਚਤਰ ਚੱਕਰ ਕਰਤਾ ਚਤਰ ਚੱਕਰ ਹਰਤਾ ਚਤਰ ਚੱਕਰ ਦਾਨੀ ਚਤਰ ਚੱਕਰ ਜਾਨੀ ਚਤਰ ਚੱਕਰ ਵਰਤੀ ਚਤਰ ਚੱਕਰ ਭਰਤੀ ਚਤਰ ਚੱਕਰ ਪਾਲੇ ਚਤਰ ਚੱਕਰ ਕਾਲੇ ਚਤਰ ਚੱਕਰ ਪਾਸੇ ਚਤਰ ਚੱਕਰ ਵਾਸੇ ਚਤਰ ਚੱਕਰ ਮਾਨੇ ਚਤਰ ਚੱਕਰ ਦਾਨੇ ਚਾਚਰੀ ਛੰਦ ਨਾ ਸਤਰੈ ਨਾ ਮਿੱਤਰੈ ਨਾ ਭਰਮ ਨੂੰ ਪਿਤਰੈ ਨਾ ਸਤਰੈ ਨਾ ਮਿੱਤਰੈ ਨਾ ਭਰਮ ਨਾ ਪਿਤਰੈ ਨ ਕਰਮੰ ਨ ਕਾਇ ਅਜਨਮੰਗ ਅਜਾਇ ਨ ਚਿਤ੍ਰੈ ਨ ਮਿਤ੍ਰੈ ਪਰਿਆ ਪਵਿੱਤ੍ਰੈ ਪ੍ਰਤੀਸੈ ਅਦਿਸੈ ਅਦ੍ਰਿਸੈ ਅਕ੍ਰਿਸੈ ਭਗਵਤੀ ਛੰਦ ਤਾ ਪ੍ਰਸਾਦ ਕਤੇ ਕੇ ਅਛਿਜ ਦਿਸੈ ਕੇ ਅਭਿਜ ਪਿਸੈ ਕੇ ਅਗੰਜ ਕਰਮੈ ਕੇ ਅਭੰਜ ਭਰਮੈ ਕੇ ਅਭਿਜ ਲੋਕੈ ਕੇ ਅਦਿਤ ਸੋਕੈ ਕੇ ਅਵਧੂਤ ਵਰਣੈ ਕੇ ਵਿਭੂਤ ਕਰਣੈ ਕੇ ਰਾਜਨ ਪ੍ਰਮੈ ਕੇ ਧਰਮੰਗ ਤੁਜੈ ਕੇ ਸੋਕ ਵਰਣੈ ਕੇ ਸਰਬਾ ਭਰਣੈ ਕਿ ਜਗਤਨ ਕ੍ਰਿਤੀਆਂ ਕਿ ਛਤਰੰਗ ਛਤਰੀਆਂ ਕਿ ਬ੍ਰਹਮੰਗ ਸਰੂਪ ਹੈ ਕਿ ਅਨਪਹਨੂਪ ਹੈ ਕਿ ਆਦਿ ਅਦੇਵ ਹੈ ਕਿ ਆਪ ਅਭੇਵ ਹੈ ਕਿ ਛਤਰੰਗ ਬਿਹੀਨਾ ਕਿ ਏਕਾ ਅਧੀਨ ਹੈ ਕਿ ਰੋਜੀ ਰਜਾ ਕਰ ਰਹੀ ਮਾਰ ਰਿਹਾ ਕਾ ਕਪਾਕ ਬਿਆਬੇ ਕਿ ਗੈਬਲ ਗੈਬੇ ਕਿ ਅਫਲ ਗੁਨਾਹ ਕਿ ਸਾਹਨ ਸਾਹਿ ਕਿ ਕਾਰਨ ਕੁਣਿੰਦ ਹੈ ਕਿ ਰੋਜੀ ਦੇਹੰਦ ਹੈ ਕਿ ਰਾਜ ਕਰੀਮ ਹੈ ਕਿ ਕਰਮ ਕਰੀਮ ਹੈ ਕਿ ਸਰਬੰਗ ਕਲੀ ਹੈ ਕਿ ਸਰਬੰਗ ਡਲੀ ਹੈ ਕਿ ਸਰਬੱਤਰ ਮਾਨੇ ਕਿ ਸਰਬੱਤਰ ਦਾਨੇ ਕਿ ਸਰਬੱਤਰ ਗਾਉਣਾ ਕਿ ਸਰਬੱਤਰ ਭਾਉਣਾ ਹੈ ਕਿ ਸਰਬੱਤਰ ਦਿਸੈ ਕਿ ਸਰਬੱਤਰ ਭੇਸੈ ਕਿ ਸਰਬੱਤਰ ਰਾਜੈ ਕਿ ਸਰਬੱਤਰ ਸਾਜੈ ਕਿ ਸਰਬੱਤਰ ਦੀਨਾ ਹੈ ਕਿ ਸਰਬੱਤਰ ਲੀਨਾ ਹੈ ਕਿ ਸਰਬੱਤਰ ਜਾ ਹੋ ਕਿ ਸਰਬੱਤਰ ਭਾ ਹੋ ਕਿ ਸਰਬੱਤਰ ਦਿਸੈ ਕਿ ਸਰਬੱਤਰ ਭੇਸੈ ਕਿ ਸਰਬੱਤਰ ਕਾਲੈ ਕਿ ਸਰਬੱਤਰ ਪਾਲੈ ਕਿ ਸਰਬੱਤਰ ਹੰਤਾ ਕਿ ਸਰਬੱਤਰ ਗੰਤਾ ਕੇ ਸਰਬੱਤਰ ਭੇਖੀ ਕੇ ਸਰਬੱਤਰ ਭੇਖੀ ਕੇ ਸਰਬੱਤਰ ਕਾਜੈ ਕੇ ਸਰਬੱਤਰ ਰਾਜੈ ਕੇ ਸਰਬੱਤਰ ਸੁਖ ਹੈ ਕੇ ਸਰਬੱਤਰ ਭੁੱਖ ਹੈ ਕੇ ਸਰਬੱਤਰ ਤ੍ਰਾਣੈ ਕੇ ਸਰਬੱਤਰ ਪ੍ਰਾਣੈ ਕੇ ਸਰਬੱਤਰ ਦਿਸੈ ਕੇ ਸਰਬੱਤਰ ਭੇਸੈ ਕੇ ਸਰਬੱਤਰ ਮਾਨੈ ਸਦੈਵ ਪ੍ਰਧਾਨੈ ਕੇ ਸਰਬੱਤਰ ਜਾਪਿਆ ਕੇ ਸਰਬੱਤਰ ਥਾਪਿਆ ਕੇ ਸਰਬੱਤਰ ਭਾਨੈ ਕੇ ਸਰਬੱਤਰ ਮਾਨੈ ਕੇ ਸਰਬੱਤਰ ਇੰਦ੍ਰੈ ਕੇ ਸਰਬੱਤਰ ਚੰਦ੍ਰਾਇ ਕੇ ਸਰਬੰਗ ਕਲੀਮੈ ਕੇ ਪਰਮੰਗ ਅਫੀਮੈ ਕੇ ਆਕਲ ਅਲਾਮੈ ਕੇ ਸਾਹਿਬ ਕਲਾਮੈ ਕੇ ਹੁਸਨਰ ਵਜੂ ਹੈ ਤਮਾਮ ਰਜੂ ਹੈ ਹਮੇਸ਼ਰ ਸਲਾਮੈ ਸਲੀ ਕਤ ਮਦਾਮੈ ਗਨੀ ਮੁਰਸ ਕਸਤੈ ਗਰੀਬਲ ਪ੍ਰਸਤੈ ਬਿਲਾਂ ਦਲ ਮਕਾਨਾ ਜਿਮੀ ਰੋਲ ਜਮਾਨਾ ਤਮੀ ਜਲ ਤਮਾਮੈ ਰੁਜਰ ਨਧਾਨਾ ਹਰੀ ਫੁਲਰ ਜੀਮਾ ਰਜਾ ਜਕੀਨਾ ਨੇ ਕੁਲ ਤਰੰਗ ਹੈ ਭੇਦ ਹੈ ਭੰਗ ਹੈ ਜੀਜਲ ਨਵਾਦੇ ਗਰੀਬ ਨੁਕਰਾ ਦੇ ਹੈ ਨਿਰੁਕਤ ਸਰੂਪ ਹੈ ਤਿਰ ਮੁਖ ਤੇ ਬਭੂਤ ਹੈ ਪ੍ਰਭੁਗਤ ਪ੍ਰਭਾ ਸੰਯੋਗਤ ਸੁਧਾ ਸਦਾ ਸਰੂਪ ਹੈ ਭੇਦੀ ਅਨੂਪ ਹੈ ਸਮਸਤ ਉਪਰਾਜ ਸਦਾ ਸਰੂਪ ਸਾਜ ਹੈ ਸਮਸਤ ਸਲਾਮ ਸਦੈਵ ਕਾਮਨ ਬਾਧ ਰੂਪੈ ਅਗਾਧ ਹਨੂਪੈ ਓ ਅੰਗ ਆਦਿ ਰੂਪੈ ਨਾਸ ਰੂਪੈ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਤ੍ਰਿਵਰਗ ਤ੍ਰਿਵਾਦੇ ਅਗੰਜੇ ਅਗਾਧੇ ਸੁਭੰਗ ਸੁਰਭਾਗੇ ਸੁਸਰਭਾ ਅਰਰਾਗੇ ਤ੍ਰਿਭੁਗਤ ਸਰੂਪ ਹੈ ਅਛਿਜ ਹੈ ਛੂਤ ਹੈ ਕਿ ਨਰਕ ਪ੍ਰਣਾਸ ਹੈ ਪ੍ਰਿਥੀ ਪ੍ਰਵਾਸ ਹੈ ਨਿਰੁਕਤ ਪ੍ਰਭ ਹੈ ਸਦੈਵ ਸਦਾ ਹੈ ਵਿਭੁਗਤ ਸਰੂਪ ਹੈ ਪ੍ਰਯੁਗਤ ਅਨੂਪ ਹੈ ਨਿਰੁਕਤ ਸਦਾ ਹੈ ਵਿਭੁਗਤ ਪ੍ਰਭ ਹੈ ਅਨੁਪਤ ਸਰੂਪ ਹੈ ਪ੍ਰਯੁਗਤ ਅਨੂਪ ਹੈ ਚਾਚਰੀ ਛੰਦ ਅਭੰਗ ਹੈ ਅਨੰਗ ਹੈ ਅਭੇਖ ਹੈ ਅਲੇਖ ਹੈ ਭਰਮ ਹੈ ਕਰਮ ਹੈ ਅਨਾਦ ਹੈ ਜੁਗਾਦ ਹੈ ਜੈ ਹੈ ਬਹਿ ਹੈ ਭੂਤਿਆ ਤੂਤਿਆ ਅਨਾਸਿਆ ਦਾਸਿਆ ਧੰਦ ਹੈ ਬੰਦ ਹੈ ਅਭਗਤ ਹੈ ਬਰਕਤ ਹੈ ਨਾਸੈ ਪ੍ਰਕਾਸ਼ ਨਚਿੰਤ ਸੁਨਿੰਤ ਅਲਿਖਿਆ ਦੀਖੈ ਲਿਖਿਆ ਭੇਖਿਆ ਢਾ ਹੈ ਗਾ ਹੈ ਸਮ ਹੈ ਗਮ ਹੈ ਨੀਲ ਹੈ ਨਾਦ ਅਨੇਤ ਹੈ ਸੁਨਿਤ ਹੈ ਜਾਤ ਹੈ ਜਾਦ ਹੈ ਇੰਚਰਪਟ ਛੰਦ ਤੈ ਪ੍ਰਸਾਦ ਸਰਬੰਗ ਹੰਤਾ ਸਰਬੰਗ ਗੰਤਾ ਸਰਬੰਗ ਖਿਆਤਾ ਸਰਬੰਗ ਗਿਆਤਾ ਸਰਬੰਗ ਹਰਤਾ ਸਰਬੰਗ ਕਰਤਾ ਸਰਬੰਗ ਪ੍ਰਾਣ ਸਰਬੰਗ ਤ੍ਰਾਣ ਸਰਬੰਗ ਕਰਮੰਗ ਸਰਬੰਗ ਧਰਮੰਗ ਸਰਬੰਗ ਯੁਕਤਾ ਸਰਬੰਗ ਮੁਕਤਾ ਨਿਸ਼ਾਵਲ ਛੰਦ ਪ੍ਰਸਾਦ
ਨਮੋ ਨਰਕ ਨਾਸ਼ ਇਸਦਾਵੰ ਪ੍ਰਕਾਸ਼ੇ ਅਨੰਗੰ ਸਰੂਪਿਆ ਭੰਗੰ ਬੇਪੂਤੇ ਪ੍ਰਮਾਤਮ ਪ੍ਰਮਾਤੇ ਇਸਦਾ ਸਰਬ ਸਾਥੇ ਅਗਾਧ ਸਰੂਪੇ ਨਿਰਬਾਧ ਬੇਪੂਤੇ ਅਨੰਗੀ ਅਨਾਮੀ ਤ੍ਰਿਭੰਗੀ ਤ੍ਰਿਕਾਮੇ ਨਿਰਭੰਗੀ ਸਰੂਪੇ ਸਰਭੰਗੀ ਅਨੁਪੇ ਨਾ ਪੋਤਰਾ ਨ ਪੁੱਤਰਾ ਨ ਸੁਤਰਾ ਨ ਮਿੱਤਰਾ ਨ ਤਾਤਨ ਮਾਤਨ ਜਾਤਨ ਪਾਤਾ ਨਿਰਸਾਕੁਮ ਤ੍ਰਿਕਾ ਮਿੱਤੋ ਮੀ ਕੈ ਸਦੈਵ ਪ੍ਰਭ ਅਜਾਹੇ ਅਜਾਹੇ ਭਗਵਤੀ ਛੰਦ ਤਾ ਪ੍ਰਸਾਦ ਕੇ ਜਾਹਰ ਜਹੂਰੇ ਕੇ ਹਾਜ਼ਰ ਹਜ਼ੂਰ ਹੈ ਮੈਂ ਸੁਲਸਲਾਮੇ ਸਮਸਤ ਕਲਾਮ ਹੈ ਕਿ ਸਾਹਿਬ ਦਿਮਾਗੇ ਕੇ ਹਸਣ ਚਲਾਗੇ ਕੇ ਕਾਮਲ ਕਰੀ ਮੈਂ ਰਾਜ ਕਰੀ ਮੈਂ ਕਿ ਰੋਜੀ ਦੇ ਹੰਦ ਹੈ ਕਿ ਰਾਜ ਕਰਿੰਦ ਕਰੀ ਮਲਕ ਮਾਲੇ ਕੁਛ ਜਮਾਲ ਹੈ ਗਨੀ ਮਲ ਖਰਾਜ ਹੈ ਗਰੀਬਲ ਨਿਵਾਜ ਹਰੀਫਲ ਸਕਾਨ ਹੈ ਹਰਾਸਲ ਪਕਾਨ ਕਲੰਕ ਪ੍ਰਣਾਸ ਸਮਸਤ ਨਿਵਾਸ ਗੰਜਲ ਗਰੀਮ ਰਜਾਇ ਕਰਹੀਮ ਸਮਸਤ ਜਵਾਹ ਕੇ ਸਾਹਿਬ ਗ੍ਰਹਿ ਕੇ ਨਰਕ ਪ੍ਰਣਾਸ ਬਹਿਤ ਨਿਵਾਸ ਹੈ ਕਿ ਸਰਬਲ ਗਵਨ ਹੈ ਮੇਸਰ ਰਵਨ ਹੈ ਤਮਾ ਮੁਲਤਜੀਮ ਹੈ ਸਮਸਤ ਅਜੀਜ ਹੈ ਪਰਮ ਪਰਮੇਸ਼ਰ ਸਮਸਤ ਅਜੀ ਸਹਿ ਦੀ ਸਲ ਲੇਖਾ ਮੇਸਲ ਭੇਖਾ ਹੈ ਜਿਮਿਨ ਜਮਾਹ ਹੈ ਅਮਿਕੁਲ ਅੰਬਾ ਹੈ ਕਰੀ ਮਿਲਕ ਮਾਲੇ ਕੇ ਜੁਰਤ ਜਮਾਲ ਹੈ ਕਿ ਅਚਲੰਗ ਪ੍ਰਕਾਸ਼ ਹੈ ਕਿ ਮਿਤ ਸਬਾਸ ਹੈ ਕਿ ਅਜਬ ਸਰੂਪ ਹੈ ਕਿ ਮਿਤੋ ਬੇਭੂਤ ਹੈ ਕਿ ਮਿਤੋ ਪਸਾ ਕਿ ਆਤਮ ਪ੍ਰਭਾ ਹੈ ਕਿ ਅਚਲੰਗ ਅਨੰਗ ਹੈ ਕਿ ਮਿਤੋ ਭੰਗ ਹੈ ਮਦ ਭਾਰ ਛੰਦ ਤਾ ਪ੍ਰਸਾਦ ਮੋਨ ਮਨ ਪ੍ਰਣਾਮ ਗੁਣ ਗਨ ਮਦਾਮ ਅਰਬਰ ਅਗੰਜ ਹਰ ਨਰ ਪ੍ਰਭੰਜ ਅਨਗਨ ਪ੍ਰਣਾਮ ਮਨ ਮਨ ਸਲਾਮ ਹਰ ਨਰ ਖੰਡ ਬਰ ਨਰ ਮੰਡ ਅਨਪਹੁ ਨਾਸ ਮੌਨ ਮਨ ਪ੍ਰਕਾਸ਼ ਗੁਣ ਗਨ ਪ੍ਰਣਾਮ ਜਲ ਥਲ ਮਦਾਮਣ ਛੇ ਜੰਗ ਆਸਨ ਭੰਗ ਪਾਰ ਗਾਤਮਿਤ ਉਦਾਰ ਜਲ ਥਲ ਅਮੰਡਉ ਦਿਸ ਵਿਸ ਭੰਡਉ ਜਲ ਥਲ ਮਹੰਤ ਦਿਸ ਵਿਸ ਬਿਅੰਤ ਅਨਪਹੁ ਨਾਸ ਤ੍ਰਿਤ ਧਰਤਰਾਸ ਆਜਨ ਬਾਹੇ ਕਸਦਾਹ ਓਮਕਾਰ ਆਦਿ ਕਥਨੀ ਨਾਦ ਖਲਖੰਡ ਖਿਆਲ ਗੁਰਬਰਾਕਾਲ ਘਰ ਘਰ ਪ੍ਰਣਾਮ।

ਅਨ ਟੁੱਟ ਪੰਡ ਹਰ ਅਣਠਟ ਉਪਾਰੁ ਆਡੀਠ ਧਰਮ ਅਤ ਢੀਠ ਕਰਮ ਅਣ ਬ੍ਰਣ ਅਨੰਤ ਦਾਤਾ ਮਹੰਤ ਹਰ ਬੋਲ ਮਨਾ ਛੰਦ ਤਾ ਪ੍ਰਸਾਦ ਕਰੁਣਾਲਹ ਹੈ ਅਰ ਕਲ ਹੈ ਖਲ ਖੰਡਨ ਹੈ ਮਹਿਮੰਡਨ ਹੈ ਜਗਤ ਈਸਰੁ ਹੈ ਪਰਮੇਸ਼ਰ ਹੈ ਕਲ ਕਾਰਨ ਸਰਬ ਬਰਨ ਹੈ ਤ੍ਰਿਤ ਕੇ ਧਰਨ ਹੈ ਜਗ ਕੇ ਕਰਨ ਹੈ ਮਨ ਮਾਨੇ ਹੈ ਜਗ ਜਨ ਸਰਬੰ ਭਰ ਹੈ ਸਰਬੰ ਕਰ ਹੈ ਸਰਬ ਪਾਸ ਹੈ ਸਰਬਨਾਸ ਹੈ ਕਰਨਾ ਕਰ ਹੈ ਬੇਸਵੰਪਰ ਹੈ ਸਰਬੇਸਰੁ ਹੈ ਜਗਤ ਈਸਰੁ ਹੈ ਬ੍ਰਹਮੰਡਸ ਖਲ ਖੰਡਸ ਹੈ ਪਰ ਤੇ ਪਰ ਹੈ ਕਰਨਾ ਕਰ ਹੈ ਜਪ ਜਪ ਤਪ ਤਪ ਹੈ ਕਰਤਾ ਕਰਤ ਹੈ ਮ੍ਰਤਾ ਮ੍ਰਤ ਅਮ੍ਰਤਾ ਮ੍ਰਤਾਈ ਕਰਣਾ ਕਰਤਾ ਕਰਤਾ ਕਰਤਾਈ ਧਰਨੀ ਤ੍ਰਿਤਮ ਤੀਸਰੁ ਹੈ ਪਰਮੇਸ਼ਰ ਹੈ ਅਕ੍ਰਿਤ ਅਕ੍ਰਿਤ ਅਮ੍ਰਿਤ ਅਮ੍ਰਿਤਾਇ ਅਜਬਾ ਕ੍ਰਿਤ ਅਮ੍ਰਿਤ ਅਮ੍ਰਿਤਾਇ ਨਰ ਨਾਇਕ ਹੈ ਖਲਕਾਇਕ ਹੈ ਬੇਸਵੰਪਰ ਹੈ ਕਰੁਣਾਲਯ ਹੈ ਨਿਰਪਨਾਇਕ ਹੈ ਸਰਪਾਇਕ ਹੈ ਭਵਪੰਜਨ ਹੈ ਅਰਗੰਜਨ ਹੈ ਅਰਪਤਾਪਨ ਹੈ ਜਪ ਜਾਪਨ ਹੈ

ਹੈ ਪੁਜਹੰ ਪ੍ਰਯਾਤ ਛੰਦੇ ਨਮੋ ਸੂਰਜ ਸੂਰਜੇ ਨਮੋ ਚੰਦਰ ਚੰਦਰੇ ਨਮੋ ਰਾਜ ਰਾਜੇ ਨਮੋ ਇੰਦਰ ਇੰਦਰੇ ਨਮੋ ਅੰਧਕਾਰੇ ਨਮੋ ਤੇ ਤੇਜੇ ਨਮੋ ਬ੍ਰਿੰਦ ਬ੍ਰਿੰਦੇ ਨਮੋ ਬੀਜ ਬੀਜੇ ਨਮੋ ਰਾਜ ਸਿੰਘ ਤਾਪ ਸਿੰਘ ਸਾਥ ਰੂਪੇ ਨਮੋ ਪਰਮ ਤਤੰਗ ਅਤੰਗ ਸਰੂਪੇ ਨਮੋ ਯੋਗ ਯੋਗੇ ਨਮੋ ਗਿਆਨ ਗਿਆਨੇ ਨਮੋ ਮੰਤਰ ਮੰਤਰੇ ਨਮ ਧਿਆਨ ਧਿਆਨੇ ਨਮੋ ਜੁੱਧ ਜੁੱਧੇ ਨਮੋ ਗਿਆਨ ਗਿਆਨੇ ਨਮੋ ਭੋਜ ਭੋਜੇ ਨਮੋ ਪਾਨ ਪਾਨੇ ਨਮੋ ਕਲਹ ਕਰਤਾ ਨਮੋ ਸ਼ਾਂਤ ਰੂਪੇ ਨਮੋ ਇੰਦਰ ਇੰਦਰੇ ਨਾਦਨ ਬੇਭੂਤੇ ਕਲੰਕਰ ਰੂਪੇ ਅਲੰਕਾਰ ਲੰਕੇ ਨਮੋ ਆਸ ਆਸੇ ਨਮੋ ਬਾਂਕ ਬੰਕੇ ਅਭੰਗੀ ਸਰੂਪੇ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਲੇ ਅਨੰਗੀ ਅਕਾਮੇ ਏ ਕਛਰੀ ਛੰਦ ਹੈ ਅਜੈ ਅਲੈ ਅਭੈ ਅਭੈ ਅਭੂ ਅਜੂ ਅਨਾਸ ਕਾਸੁ ਅਗੰਜ ਭੰਜ ਲਖ ਭਖ ਅਕਾਲ ਦਿਆਲ ਅਲੇਖ ਭੇਖ ਅਨਾਮ ਅਕਾਮ ਅਗਾ ਹਟਾ ਅਨਾਥੇ ਪਰਮਾਥੇ ਅਜੋ ਨਿਯਮੋਨੀ ਨਾ ਰਾਗੇ ਨਾ ਰੰਗੇ ਨਾ ਰੂਪੇ ਨਾ ਰੇਕੇ ਅਕਰਮੰ ਅਭਰਮੰ ਅਗੰਜੇ ਅਲੇਖੇ ਭੁਜੰ ਪ੍ਰਯਾਤ ਛੰਦਉ ਨਮਸਤਲ ਪ੍ਰਣਾਮੇ ਸਮਸਤਲ ਪ੍ਰਣਾਸੇ ਅਗੰਜਲ ਨਾਮੇ ਸਮਸਤਲ ਨਿਵਾਸੇ ਨਿਰਕਾਮੰ ਵਿਭੂਤੇ।

ਮੁਲਕ ਨਿੰਦਾ ਸਮਸਤ ਨਿਵਾਸੀ ਅਜਾਇਬ ਬੂਤੇ ਗਜਾਇਬ ਗਨੀਮੇ ਹਰੀਅੰ ਖਰੀਅੰ ਕਰੀ ਮਰ ਰਹੀ ਮੈਂ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤਵੈ ਪ੍ਰਸਾਦ ਸਵਈਏ। ਸਰਾਬਗ ਸੁੱਧ ਸਮੂਹ ਸਿਧਾਨ ਕੇ ਦੇਖ ਫਿਰਿਓ ਘਰ, ਜੋਗ ਜਤੀ ਕੇ ਸੂਰ ਸੁਰਾਰਦਨ ਸੁੱਧ ਸੁਧਾਦਿਕ ਸੰਤ ਸਮੂਹ ਅਨੇਕ ਮਤੀ ਕੇ। ਸਾਰੇ ਹੀ ਦੇਸ ਕੋ ਦੇਖ ਰਹੇ ਹੋ ਮਤ ਕੋ ਨ ਦੇਖਿਤ ਪ੍ਰਾਣ ਪਤੀ ਕੇ। ਸ੍ਰੀ ਭਗਵਾਨ ਕੀ ਪਾਏ ਕਿਰਪਾ ਹੂੰ ਤੇ ਏਕ ਰਤੀ ਬਿਰ ਏਕ ਰਤੀ ਕੇ। ਮਾਤੇ ਮਤੰਗ ਜਰ ਜਰ ਸੰਗ ਅਨੁਪਾ ਤੰਗ ਸੁਰੰਗ ਸਵਾਰੀ, ਕੋਟ ਤਰੰਗ ਕੁਰੰਗ ਸੇ ਕੁਦਤ, ਪਾਵਨ ਕੇ ਗੌਣ ਕੋ ਜਾਤ ਨਵਾਰੀ, ਭਾਰੀ ਭਜਨ ਕੇ ਭੂ ਭਲੀ ਬਿਦ, ਨਿਆਵਤ ਸੀਸ ਨ ਜਾਤ ਵਿਚਾਰੇ। ਏਤੇ ਭਏ ਤੋ ਕਾਹ ਭਏ ਭੂਪਤ, ਅੰਤ ਕੋ ਨਾਂਗੇ ਹੀ ਪਾਏ ਪਧਾਰੇ। ਜੀਤ ਫਿਰਾ ਸਭ ਦੇਤ ਸਨ ਕੋ ਬਾਜਤ, ਢੋਲ ਮਿਰਦੰਗ ਨਗਾਰੇ। ਗੁੰਜਤ ਗੂੜ ਗਜਾਨਕ ਸੁੰਦਰ, ਹਿੰਸਤ ਹੀ ਹੈ ਰਾਜ ਹਜ਼ਾਰੇ। ਭੂਤ ਭਵਿੱਖ ਭਵਾਨ ਕੇ ਭੂਪਤ, ਕੌਣ ਗਣਨ ਨਹੀਂ ਜਾਤ ਵਿਚਾਰੇ। ਸ੍ਰੀ ਪਤ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ, ਧਾਮ ਸੁਧਾਰੇ। ਤੀਰਥ ਨਾਨ ਦਇਆ ਦਮਦਾਨ, ਉਸੋ ਸੰਜਮ ਨੇਮ ਅਨੇਕ ਵਸਿੱਖ ਹੈ। ਵੇਦ ਪੁਰਾਣ ਕੁਤੇਬ ਕੁਰਾਣ, ਜ਼ਮੀਨ ਜਮਾਨ ਸਬਾਣ ਕੇ ਪੇਖਾ। ਪਵਨ ਆਹਾਰ ਜਤੀ ਜਤਾਰੂ, ਸਭੈ ਸੁਭਚਾਰ ਹਜ਼ਾਰ ਕ ਦੇਖਾ। ਸ੍ਰੀ ਭਗਵਾਨ ਭਜੇ ਬਿਨ ਭੂਪਤ, ਏਕ ਰਤੀ ਬਨੇਕ ਨ ਲੇਖਾ। ਸੁਧ ਸਪਾਹਾਂ ਦੁਰੰਤ ਬਸ, ਸਾਸ ਨਾ ਦੁਰਜੰਦ ਲਾਂਗੇ। ਭਾਰੀ ਗਮਨ ਭੈ ਬਨ ਮੈਂ, ਕਰ ਪਰਬਤ ਪੰਖ ਹਲੇ ਨਾ ਹਲਾਂਗੇ। ਤੋਰ ਅਰੀਨ ਮਰੋਰ ਮਵਾਸਨ, ਮਾਤੇ ਮਤੰਗਨ ਮਾਨ ਮਲੈਂਗੇ। ਸ੍ਰੀ ਪਾਤ ਸ੍ਰੀ ਭਗਵਾਨ ਕਿਰਪਾ ਬੇਨਉ, ਤਿਆਗ ਜਹਾਨ ਦਾ ਚੱਲਾਂਗੇ। ਵੀਰ ਪਾਰ ਬੜੇ ਬਿਰੇ ਅਰ ਵਿਚਾਰ ਹੈ, ਸਾਰ ਕੀ ਧਾਰ ਪਛਈਆ। ਤੋਰ ਤੇ ਸਮਲਿੰਦ ਮਵਾਸਨ, ਮਾਤੇ ਗਜਾਨ ਕੇ ਮਾਨ ਮਲਈਆ। ਗਾੜੇ ਗੜਾਣ ਕੇ ਤੋੜਨ ਹਾਰੂ, ਸੋ ਬਾਤਨ ਹੀ ਚੱਕ ਚਾਰ ਲਵਈਆ। ਸਾਹਿਬ ਸ੍ਰੀ ਸਭ ਕੋ ਸਰਣਾਇਕੋ, ਜਾਚਕ ਅਨੇਕ ਸੋ ਇੱਕ ਦਵਈਆ। ਦਾਨਵ ਦੇ ਫਨਿੰਦਨ ਸਾਚਰ, ਭੂਤ ਭਵਿੱਖ ਭਵਾਨ ਕੁੰਜਮ। ਦਾਨਵ ਦੇ ਫਨਿੰਦਨ ਸਾਚਰ, ਭੂਤ ਭਵਿੱਖ ਭਵਾਨ ਜਪਾਂਗੇ। ਜੀਵ ਜਿੱਤੇ ਜਲ ਮੈਂ, ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪਾਂਗੇ। ਪੁੰਨ ਪ੍ਰਤਾਪਨ ਵਰ ਜਾ ਧੁਨ, ਪਾਪਨ ਕੇ ਬਹੁ ਪੁੰਜ ਖਪਾਂਗੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਮਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਜਾਪ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਪਾਤਸ਼ਾਹੀ ਦਸਵੀਂ ਕਬਿਓ ਬਾਚੋ ਬੇਨਤੀ ਚਾਉ ਪਈ, ਹਮਰੀ ਕਰੋ ਹਾ ਦੈਰ ਛਾ, ਪੂਰਨ ਹੋਏ ਚਿੱਤ ਕੀ ਇੱਛਾ। ਤਬ ਚਰਨਨ ਮਨ ਰਹੋ ਮਾਰਾ, ਆਪਣਾ ਜਾਨ ਕਰੋ ਪ੍ਰਤਪਾਰਾ, ਹਮਰੇ ਦੁਸ਼ਟ ਸਭੈ ਤੁਮ ਕਾਬੋ ਹੋ, ਆਪ ਹਾ ਦੈ ਮੋਹ ਬਚਾਵੋ ਹੋ, ਸੁਖੀ ਬਸੈ ਮੋਰੋ ਪਰਵਾਰਾ, ਊ ਸੇਵਕ ਸਿੱਖ ਸਭੈ ਕਰਤਾਰਾ, ਔਰ ਇੱਛਾ ਨਿਜ ਕਰਦਾ ਕਰੀਐ, ਈਸਾ ਬੈਰਨ ਕੋ ਆਸ ਸੰਘਰੀਐ, ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹਿ ਪਿਆਸਾ, ਆਤਮ ਛਾੜ ਕੋਈ ਅਰੁਣ ਤਿਹਾਉਂ, ਜੋ ਬਰ ਚਾਹੂ ਸੋ ਤੁਮ ਤੇ ਪਾਉਂ, ਸੇਵਕ ਸਿੱਖ ਹਮਾਰੀ ਤਾਰੀਐ ਹੈ, ਚੁਣ ਚੁਣ ਸੁਤਰ ਹਮਾਰੀ ਮਾਰੀਐ ਹੈ, ਆਪ ਹਾਦੈ ਮੁਝ ਅਭਰੀਐ, ਮਰਨ ਕਾਲ ਕਾ ਤ੍ਰਾਸਨ ਵਰੀਐ, ਹੋ ਜੋ ਸਦਾ ਹਮਾਰੀ ਪੱਛਾ, ਸ੍ਰੀ ਅਸ ਧੁਜ ਜਿਉ ਕਰੇ ਹੋ ਰੱਛਾ, ਰਾਖ ਲਿਹੋ ਮੋਹ ਰਾਖਣ ਹਾਰੀ, ਸਾਹਿਬ ਸੰਤ ਸਹਾਇ ਪਿਆਰੇ, ਦੀਨ ਬੰਦ ਦੁਸ਼ਟਨ ਕੇ ਹੰਤਾ, ਤਮਹੁ ਪੁਰੀ ਚਤੁਰ ਦਸ ਕੰਤਾ, ਕਾਲ ਪਾਏ ਬ੍ਰਹਮਾ ਅਵਤਰਾਂ, ਕਾਲ ਪਾਏ ਸ਼ਿਵ ਜੂ ਅਵਤਰਾਂ, ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ, ਸਕਲ ਕਾਲ ਕਾ ਕੀ ਆਤਮਾਸਾ, ਜਮਨ ਕਾਲ ਜੋਗੀ ਸਿਵ ਕੀ ਓ, ਵੇਦ ਰਾਜ ਬ੍ਰਹਮਾ ਜੂਥੀ ਓ, ਜਮਨ ਕਾਲ ਸਭ ਲੋਕ ਸਵਾਰਾ, ਨਮਸਕਾਰ ਹੈ ਤਾਹਿ ਹਮਾਰਾ, ਜਮਨ ਕਾਲ ਸਭ ਜਗਤ ਬਣਾਇਓ, ਦੇਵ ਦੈਤੋ ਜਚਨ ਉਪਜਾਇਓ, ਆਦਿ ਅੰਤ ਏਕੈ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ, ਨਮਸਕਾਰ ਤਿਸੀ ਕੋ ਹਮਾਰੀ, ਸਕਲ ਪ੍ਰਜਾ ਜਿਨ ਆਪ ਸਵਾਰੀ, ਸੇਵਕਨ ਕੋ ਸਭ ਗੁਣ ਸੁਖ ਦਿਓ, ਸਤਰਨ ਕੋ ਪਲ ਮੋਬਤ ਕੀਓ, ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਚੀਟੀ ਤੇ ਕੁੰਚਰ ਅਸੂਲਾ, ਸਪਰ ਕਿਰਪਾ ਦ੍ਰਿਸ਼ਟ ਕਰ ਫੂਲਾ, ਸੰਤਨ ਦੁੱਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ, ਏਕ ਏਕ ਹੀ ਪੀਰ ਪਛਾਣੈ, ਘਟ ਘਟ ਕੇ ਪੜ ਪੜ ਕੀ ਜਾਣੈ, ਜਬਦ ਕਰ ਕਰਾ ਕਰਤਾਰਾ, ਪ੍ਰਜਾ ਧਰ ਤਬ ਦੇਹ ਪਾਰਾ, ਜਬਿਆ ਕਰ ਕਰ ਤੋ

ਤੇਰਾ ਜਾਨਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਭਕਾਰ ਨਿਰਲੰਬ ਆਦ ਨੀਲਾ ਨਾਦ ਸੰਭ ਤਾਂ ਕਾ ਮੂੜੋ ਚਾਰਦ ਭੇਦਾ ਜਾ ਕੋ ਭੇਮ ਨ ਪਾਵਨ ਭੇਦਾ ਤਾਂ ਕੋ ਕਰ ਪਾਹਣ ਅਨੁਮਾਨਤ ਮਾਹ ਮੂੜ ਕਚ ਭੇਦ ਨ ਜਾਣਤ ਮਹਾਂਦੇਵ ਕੋ ਕਹਿਤ ਸਦਾ ਸੇਵ ਨਿਰੰਕਾਰ ਕਾ ਚੀਨਤ ਨਹਿ ਭੇਵ ਆਪੇ ਆਪਣੀ ਬੁੱਧ ਹੈ ਜੀਤੀ ਬਰਣਤ ਭਿੰਨ ਭਿੰਨ ਤੋਹ ਤੇਤੀ ਤੁਮਰਾ ਲਖਾਨਾ ਜਾਇ ਪਸਾਰਾ ਕਹਿ ਬਿਤ ਸਜਾ ਪ੍ਰਥਮ ਸੰਸਾਰਾ ਏਕੈ ਰੂਪਾ ਨੂ ਪਸ ਰੂਪਾ ਰੰਗ ਭਇਓ ਰਾਵ ਕਹਿ ਭੂਪਾ ਅੰਡਜ ਜੇ ਰਜ ਸੇ ਤਜ ਕੀਨੀ ਉਤ ਭੁਜ ਖਾਨ ਬਹੁਰ ਰਸ ਦੀਨੀ ਕਹੁ ਪੂਰ ਰਾਜਾ ਹਉ ਬੈਠਾ ਕਹੁ ਸਿਮਟ ਭਗ ਸ਼ੰਕਰ ਕਾਠਾ ਸਿਗਰੀ ਸਿਰ ਦਿਖਾਈ ਅਚੰ ਭਵ ਆਦਿ ਜੁਗਾਦ ਸਰੂਪ ਸਜੀਅਮ ਭਵ ਅਵਰੁੱਚਾ ਮੇਰੀ ਤੁਮ ਕਰੋ ਸਿੱਖ ਬਰ ਸਿੱਖ ਸੰਘਰੋ ਦੁਠ ਜਿਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਣਕਾਤਾ ਜੇ ਅਸਤੋਜ ਤਬ ਸਰਣੀ ਪਰੇ ਤਿਨਕੇ ਦੁਸ਼ਟ ਦੁਖਤ ਹੈ ਮਰੇ ਪੁਰਖ ਜਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭਟਾਰੇ ਜੋ ਕਲ ਕੋ ਇੱਕ ਵਾਰ ਧਿਆਏ ਹੈ ਤਾਂ ਕੀ ਕਾਲ ਨੇ ਕਟਨਹਿ ਹੈ ਰਚਾ ਹੋਇ ਤਾਹਿ ਸਭ ਕਾਲਾ ਦੁਸ਼ਟ ਅਰਿਸ਼ਟ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਹ ਨਿਹਰ ਹੋ ਤਾਂ ਕੀ ਤਾਪ ਤਨਕ ਮੈਂ ਹਰ ਹੋ ਰੇ ਦਿਸਿਦ ਕਰਮ ਸਭ ਹੋਈ ਦੁਰਛਾ ਸੁਸਕੈ ਨ ਕੋਈ ਏਕ ਬਾਰ ਜਿੰਤ ਮੈਂ ਸੰਭਾਰਾ ਕਾਲ ਪਾਸ ਤੇ ਤਾਹੂ ਬਾਰਾ ਜਿਨ ਡਰ ਨਾਮ ਤਿਹਾਰੂ ਕਹਾ ਦਾਲ ਦੁਖ ਦੁਖ ਤੇ ਰਹਾ ਕੜਕ ਕੀਤ ਮੈਂ ਸਰਣ ਤਿਹਾਰੀ ਆਪ ਦੈਲੀ ਹੋ ਬਾਰੀ ਸਰਵ ਠੋਰ ਮੋਹ ਸਹਾਈ ਦੁਖ ਦੁਖ ਤੇ ਲਿਹ ਬਚਾਈ

ਸਿੱਤੀ ਮਰਵਦੀਆਂ ਵਾਧਾਈਆ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ ਇਹ ਮਨ ਮੇਰੇ ਆ ਤੂੰ ਸਦਾ ਰਹੋ ਹਰਨਾਲੇ ਹਰਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਸਾਰਣਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਮਰੱਥ ਸਵਾਮੀ ਸੋ ਕਿਉ ਮਨ ਹੁਸਾਰੀ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰਨਾਲੇ ਸਾਚੇ ਸਾਹਿਬ ਕਿਆ ਨਾਹੀਂ ਘਰ ਤੇਰਾ ਹੀ ਘਰ ਦਾ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਬਾਜੀ ਸ਼ਬਦ ਕਨੇਰੀ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ ਹੈ ਸਾਚਾ ਨਾਮ ਮੇਰਾ ਆਧਾਰੋ ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁੱਖ ਮਨ ਐ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਗੁਰਬਾਨੂ ਕੀਤਾ ਗੁਰਬਿੱਟਾ ਹੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤ ਹੋ ਸਭ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗਿਆ ਘਰ ਸੁਭਾਗਿਆ ਸ਼ਬਦ ਵਾਜੇ ਕਾਲਾ ਜਿਤ ਕਰ ਧਾਰੀਆ ਪੰਚ ਦੋਤ ਤੁਦ ਵਸ ਕੀਤੇ ਕਾਲ ਕੰਟ ਕੁਮਾਰਿਆ ਧੁਰ ਕਰਮ ਪਾਇਆ ਤੁਦ ਜਿਨ ਕਾਉ ਸੇ ਨਾਮ ਹਰ ਕਹਿ ਲਾਗੇ ਕਹਿ ਨਾਨਕ ਤਹਿ ਸੁਖ ਹੋਵਾ ਤਿਤ ਘਰ ਅਰਹਦ ਵਾਜੇ ਸਾਚੀ ਲਿਵੈ ਬਿਨ ਦੇਹ ਨਮਾਣੀ ਦੇਹ ਨਮਾਣੀ ਲਿਵੈ ਬਾਜ ਹੋ ਕਿਆ ਕਰੇ ਵਿਚਾਰੀਆ ਤੁਦ ਬਾਜ ਸਮਰੱਥ ਕੋਇ ਨਾਹੀ ਕਿਰਪਾ ਕਰ ਬਨਵਾਰੀਆ ਏ ਸੁਨੋ ਹੋਰ ਥਾਉ ਨਾਹੀ ਸ਼ਬਦ ਲਾਗ ਸਵਾਰੀਆ ਕਹਿ ਨਾਨਕ ਲਿਵੈ ਬਾਜ ਹੋ ਕਿਆ ਕਰੇ ਵਿਚਾਰੀਆ ਆਨੰਦ ਆਨੰਦ ਸਭ ਕੋ ਕਹਿ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲ ਵਿਖ ਕੱਟੇ ਗਿਆਨ ਅੰਜਨ ਸਾਰੇ ਅੰਦਰੋਂ ਤਿਨਕਾ ਮੋਹ ਟੁੱਟਾ ਤਿਨਕਾ ਸ਼ਬਦ ਸੱਚਾ ਸਵਾਰਿਆ ਕਹਿ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇਹ ਸੋਜਨ ਪਾਵੈ ਪਾਵੈ ਤਾਂ ਸੋਜਨ ਦੇਹ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ ਇੱਕ ਭਰਮ ਭੂਲੇ ਫਿਰਹਿ ਦਹਿ ਦਿਸਿਕ ਨਾਮ ਲਾਗ ਸਵਾਰਿਆ ਗੁਰਪ੍ਰਸਾਦੀ ਮਨ ਭਇਆ ਨਿਰਮਲ ਉਜਨਾ ਭਾਣਾ ਭਾਵੇ ਕਹਿ ਨਾਨਕ ਜਿਸ ਦੇਹ ਪਿਆਰੇ ਸੋਈ ਜਨ ਪਾਵੇ ਆਵੋ ਸੰਤ ਪਿਆਰੇ ਅਕਤ ਕੀ ਕਰਾ ਕਹਾਣੀ ਅਕਤ ਕੇਰੀ ਕਿਤ ਦਵਾਰ ਪਾਈਐ ਤਨ ਮਨ ਧਨ ਸਭ ਸੋਮ ਗੁਰ ਕੋ ਹੁਕਮ ਮੰਨਿਆ ਪਾਈਐ ਹੁਕਮ ਮੰਨੇ ਹੋ ਗੁਰੂ ਕੇਰਾ ਗਾਵੋ ਸੱਚੀ ਬਾਣੀ ਕਹਿ ਨਾਨਕ ਸੁਣੋ ਸੰਤੋ ਕਥਿਓ ਅਕਥ ਕਹਾਣੀ ਇਹ ਮਨ ਚੰਚਲਾ ਚਤੁਰਾਈ ਕਨ ਨ ਪਾਇਆ ਚਤੁਰਾਈ ਨ ਪਾਇਆ ਕਿਹੜਾ ਤੂੰ ਸੁਣ ਮਨ ਮੇਰਿਆ ਇਹ ਮਾਇਆ ਮੋਹਣੀ ਜਿਨੇਤ ਭਰਮ ਭੁਲਾਇਆ ਮਾਇਆ ਤਾਂ ਮੋਹਣੀ ਤਨਾ ਕੀਤੀ ਜਿਨ ਠਗੌਲੀ ਪਾਈਆ ਕੁਰਬਾਨ ਕੀਤਾ ਤੇ ਸਭ ਟੋਹਜਨ ਮੋਹਣੀ ਛਾਲਾਇਆ ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨ ਨ ਪਾਇਆ ਇਹ ਮਨ ਪਿਆਰਿਆ ਤੂੰ ਸਦਾ ਸੱਸ ਸੰਭਾਲੇ ਇਹੋ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀਂ ਤੇਰਾ ਨਾਲੇ ਸਾ ਤੇਰਾ ਚੱਲੈ ਨਾਹੀਂ ਤਿਸ ਨਾਲ ਕਿਉਂ ਚਿਤ ਲਾਈਐ ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋ ਤਾਈਐ ਸਤਿਗੁਰੂ ਕਾ ਉਪਦੇਸ ਸੁਣ ਤੋ ਹੋਵੈ ਤੇਰਾ ਨਾਲੇ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ ਅਗਮ ਗੋਚਰਾ ਤੇਰਾ ਅੰਤ ਨਾ ਪਾਇਆ ਅੰਤੋ ਨਾ ਪਾਇਆ ਕਹਿੰਦਾ ਤੇਰਾ ਆਪਣਾ ਆਪ ਤੂੰ ਜਾਣ ਹੇ ਜੀ ਜਨ ਸਭ ਖੇਲ ਤੇਰਾ ਕਿਆ ਕੋ ਅੱਖ ਵਿਖਾਣੇ ਆਖੈ ਤਾਂ ਵੇਖੈ ਸਭ ਤੂੰ ਹੈ ਜਿਨ ਜਗਤ ਪਾਇਆ ਕਹਿ ਨਾਨਕ ਤੂੰ ਸਦਾ ਅਗੰਮ ਹੈ ਤੇਰਾ ਅੰਤ ਨ ਪਾਇਆ ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ ਜੀ ਜੰਤ ਸਭ ਤੁਧ ਪਾਏ ਇੱਕ ਵੇਖ ਪਰਸਨ ਆਇਆ ਲਭ ਲੋਭ ਅਹੰਕਾਰ ਚੁਕਾ ਸਤਿਗੁਰੂ ਭਲਾ ਪਾਇਆ ਕਹਿ ਨਾਨਕ ਜਿਸ ਨੂੰ ਆਪ ਠਾਤਨ ਅੰਮ੍ਰਿਤ ਗੁਰ ਤੇ ਪਾਇਆ ਭਗਤਾਂ ਕੀ ਚੱਲ ਨਾਲੀ ਭਗਤਾਂ ਕੇਰੀ ਬਿਖਮਾਰ ਚਰਣਾ ਲਭ ਲੋਭ ਅਹੰਕਾਰ ਤਾਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ ਖੰਨੇ ਹੋ ਤਿੱਖੀ ਵੱਲ ਹੁਣ ਕੀ ਏਤ ਮਾਰਗ ਜਾਣਾ ਗੁਰਪ੍ਰਸਾਦੀ ਜਿਨੇ ਆਪ ਜਿਹਾ ਹਰ ਵਾਸਨਾ ਸਮਾਣੀ ਕਹਿ ਨਾਨਕ ਚਾਲ ਭਗਤਾ ਜੁਗ ਹੋ ਜੁਗ ਨਿਰਾਲੀ ਜਿਉ ਤੂੰ ਚਲਾਹੇ ਤਿਵ ਚਲਾ ਸੁਆਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਵ ਤੂੰ ਚਲਾਹੇ ਤਿਵ ਚਲਾਹ ਜਿਨ ਮਾਰਗ ਪਾਵੇ
ਕਰ ਕਿਰਪਾ ਜਿਨ ਨਾਮ ਲਾਹੀ ਸੇ ਹਰ ਹਰ ਸਦਾ ਧਿਆਵੇ ਹੈ ਜਿਸ ਨੂੰ ਕਥਾ ਸੁਣਾ ਹੈ ਆਪਣੀ ਸੇ ਗੁਰਦੁਆਰਾ ਸੁਖ ਪਾਵੇ ਹੈ ਕਹਿ ਨਾਨਕ ਸੱਚੇ ਸਾਹਿਬ ਜੋ ਭਾਵੈਤ ਵਿੱਚ ਲਾਵੇ ਹੈ ਇਹੋ ਸੋਹਿਲਾ ਸ਼ਬਦ ਸੁਹਾਵਾ ਸ਼ਬਦੋ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ ਇਹੋ ਤਿਨਕਾ ਮਨ ਵਸਿਆ ਜਿਨ ਧਰੋਹ ਲਿਖਿਆ ਆਇਆ ਇੱਕ ਫਿਰੈ ਕਨੇਰੇ ਕਰ ਹੈ ਗੱਲਾਂ ਗੱਲਾਂ ਕਿਨ ਪਾਇਆ ਕਹਿ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇ ਜਨਾ ਜਿਨੇ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੇ ਧਿਆਇਆ ਪਵਿੱਤ ਮਾਤਾ ਪਿਤਾ ਕਟੰਬ ਸਹਿਤ ਸਿਉਂ ਪਵਿੱਤ ਸੰਗਤ ਸਭਾਈਆ ਕਹਿੰਦੇ ਪੁੱਤ ਸੁਣਦੇ ਪੁੱਤ ਸੇ ਪੁੱਤ ਜਿਨੀ ਮਨ ਵਸਾਇਆ ਕਹਿ ਨਾਨਕ ਸੇ ਪਵਿੱਤ ਜਿਨ ਗੁਰਮੁਖ ਹਰ ਹਰ ਧਿਆਇਆ ਕਰਮੀ ਸਹਿਜ ਨ ਉਪਜਾਇ ਬਿਨ ਸਹਿਜਾ ਸਹਿ ਸਹਿ ਨਾ ਜਾਏ ਨਹ ਜਾਏ ਸਹਿ ਸਹਿ ਕਿਰਤ ਸੰਜਮ ਰਾਹੈ ਕਰਮ ਕਮਾਏ ਸਹਿ ਸਾ ਜੀ ਉਮਲੀਨ ਹੈ ਕਿਰਤ ਸੰਜਮ ਧੋਤਾ ਜਾਈ ਮਨ ਧੋ ਬਹੁ ਸ਼ਬਦ ਲਾਗੂ ਹਰ ਸਿਉ ਰਹੋ ਤਤਲਾਈ ਕਹਿ ਨਾਨਕ ਗੁਰਪ੍ਰਸਾਦੀ ਸਹਿਜ ਉਪਜਾਇ ਸਹਿ ਸਹਿ ਉਪਜਾਏ ਜੀ ਹੋ ਮੈਲੀ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜੀ ਉਤਾ ਮੈਲੀ ਤਿੰਨ ਜਨਮ ਜੂ ਵੈ ਹਾਰਿਆ ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਨੋਹ ਵਿਸਾਰਿਆ ਵੇਦਾ ਮੈਂ ਹੈ ਨਾਮ ਉੱਤਮ ਸੋ ਸੁਣ ਹੈ ਨਾ ਹੀ ਪਿਰਾਂ ਜੋ ਬੇਤਾ ਲਿਆ ਕਹਿ ਨਾਨਕ ਜਿਨ ਸਤ ਜਿਆ ਕੂੜੇ ਲਾਗੇ ਤਿੰਨ ਜਨਮ ਜੂ ਵੈ ਹਾਰਿਆ ਜੀ ਹੋ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੀ ਹੋ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੂੜਕੀ ਸੋਏ ਪਹੁੰਚਾ ਨਾਹੀ ਮਨਸਾ ਸੱਸ ਮਾਣੀ ਜਨਮ ਰਤਨ ਜਿਨ ਖੱਟਿਆ ਭਲੇ ਸੇ ਬਣਜਾਰੇ ਕਹਿ ਨਾਨਕ ਜਿਨ ਮਨ ਨਿਰਮਲ ਸਦਰ ਹੈ ਹੈ ਗੁਰੂ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜੀਵ ਰਹਿ ਗੁਰੂ ਨਾਲੇ ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮਾ ਸੰਭਾਲੇ ਆਪ ਛੱਡ ਸਦਾ ਰਹਿ ਪਰਣਾ ਗੁਰਬਿਨੇ ਆਵਣਾ ਜਾਣਾ ਕੋਈ ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਵੇ ਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਹੋਰ ਥੈ ਕੋਈ ਪੁੱਛੋ ਬੱਬੇ ਕੀ ਆ ਜਾਏ ਅਨੇਕ ਜੂਨੀ ਭਰ ਪਾਵੇ ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਣੀ ਸਤਿਗੁਰ

ਬਾਣੀਆ ਸਿਰ ਬਾਣੀ ਜਿਨ ਕੋ ਨਦਰ ਕਰਮ ਹੋਵੈ ਹਿਰਦਾ ਤਨ ਸਮਾਣੀ ਪੀਵਹੁ ਅੰਮ੍ਰਿਤ ਸਦਾ ਦਾਹੁ ਹਰੰਗ ਜਪਿਓ ਸਾਰੰਗ ਪਾਣੀ ਕਹਿ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ ਸਤਿਗੁਰੂ ਬਿਨਾਉ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਝੋ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਅੱਖ ਵਖਾਣੀ ਹਰ ਹਰ ਨਿਤ

ਕਹਿ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ ਸ਼ਬਦ ਰਤਨ ਜਿਤ ਮਨ ਲਾਗਾ ਇਹੋ ਹੋਵਾ ਸਮਾਓ ਸ਼ਬਦ ਸੇਤੀ ਮਨ ਮਿਲਿਆ ਸੱਚਾ ਲਾਇਆ ਭਾਓ ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾਏ ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ ਸਿਵ ਸਖਤ ਆਪ ਉਪਾਏ ਕਹਿ ਕਰਤਾ ਆਪੇ ਹੁਕਮ ਵਰਤਾਏ ਹੁਕਮ ਵਰਤਾਇਆ ਵਿਖੈ ਗੁਰਮੁਖ ਸਹਿ ਬੁਝਾਏ ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਈ ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਵੇ ਏਕ ਸਿਨ ਬੁਲਾਈ ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ ਸਿਮਰਤ ਸਾਸਰ ਪੁੰਨ ਪਾਪ ਵਿਚਾਰਦੇ ਤਤੈ ਸਾਰਣ ਜਾਣੀ ਤਤੈ ਸਾਰਣ ਜਾਣੀ ਗੁਰੂ ਬਾਜੋ ਤਤੈ ਸਾਰਣ ਜਾਣੀ ਤੇ ਗੁਣੀ ਸੰਸਾਰ ਭ੍ਰਮ ਸੁਤਾਉ ਸਤਿਆ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ ਹਰ ਮਨੁੱਸਿਆ ਬੋਲੇ ਅੰਮ੍ਰਿਤ ਬਾਣੀ ਕਹਿ ਨਾਨਕ ਸੋ ਤਤ ਪਾ ਜਿਸ ਨੂੰ ਅੰਡਨ ਹਲ ਬਿਲਾਗੈ ਜਾਗਤ ਰਹਿਣ ਵਿਹਾਣੀ ਮਾਤਾ ਕੇ ਉਦਰ ਮਹਿ ਪ੍ਰਤਪਾਲ ਕਰੇ ਸੋ ਕਿ ਅਮਨ ਹਮਸਾਰੀ ਹੈ ਮਨੁ ਕਿਉਂ ਸਾਰੀਏ ਇਹ ਵੜਦਾ ਤਾਗ ਜੇ ਆਗਨ ਮੈਂ ਆਹਾਰ ਪਹੁੰਚਾਵੇ ਉਸ ਨੂੰ ਕਿਹੋ ਪੁੱਛ ਨਾ ਸਕੀ ਜਿਸ ਨੂੰ ਆਪਣੀ ਲਿਵਲਾਵੇ ਆਪਣੀ ਲਿਵੇ ਆਪੇ ਲਾਏ ਗੁਰਮੁਖ ਸਦਾ ਸੰਭਾਲੀ ਹੈ ਕਹਿ ਨਾਨਕ ਇਹ ਵੜਦਾ ਤਾਗ ਸੋ ਕਿ ਅਮਰ ਹੋ ਵਸਾਰੀ ਹੈ ਜੈਸੀ ਅਗਨ ਉਧਰ ਮੈਂ ਹੈ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ ਜਾਂ ਤਿਸ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ ਲਿਪ ਛੁੜਕੀ ਲਗੀ ਤਿਸ ਨਾਂ ਮਾਇਆ ਅਮਰ ਵਰਤਾਇਆ

ਪਿਆਸ ਨਾ ਜਾਏ ਹੋਰ ਕਿੱਤਾ ਏ ਜਿਚਰ ਹਰ ਰਸ ਪੱਲੇ ਨਾ ਪਾਏ ਹਰ ਰਸ ਪਾਏ ਪੱਲੇ ਪੀਆ ਹਰ ਰਸ ਬਾਹੁਣ ਤ੍ਰਿਸ਼ਨ ਲਾਗੇ ਆਏ ਇਹੋ ਹਰ ਰਸ ਕਰਮੀ ਪਾਈ ਐ ਸਤਿਗੁਰ ਮੈਂ ਜਿਸ ਆਏ ਕਹਿ ਨਾਨਕ ਹੋਰ ਅਨ ਰਸ ਸਭ ਈਸਰੇ ਜਾਂ ਹਰ ਵਸੈ ਮਨਿਆਏ।

ਦਿਖਾਇਆ। ਗੁਰਪ੍ਰਸਾਦੀ ਬੁੱਝਿਆ ਤਾਂ ਚਲਤ ਹੋਵਾ, ਚਲਤ ਨਦਰੀ ਆਇਆ, ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ, ਜੋਤ ਰਾਖੀ ਤਾਂ ਤੂੰ ਜਗ ਮਹਿ ਆਇਆ। ਮਨ ਚਾਓ ਪਹਿਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਓ ਸਖੀ, ਗ੍ਰਹਿ ਮੰਦਰ ਬਣਿਆ ਹਰ ਗਾਓ ਮੰਗਲ ਨਿਤ ਸਖੀਏ, ਸੋਗ ਦੁੱਖ ਨਾ ਵਿਆਪੇ, ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਪਿਰ ਜਾਪੇ, ਅਣਹਦ ਬਾਣੀ ਗੁਰ ਸ਼ਬਦ ਜਾਣੀ, ਹਰ ਨਾਮ ਹਰ ਰਸ ਭੋਗੋ, ਕਹਿ ਨਾਨਕ ਪ੍ਰਭਾ ਮਿਲਿਆ ਕਰਨ ਕਾਰਨ ਜੋਗੋ, ਇਹ ਸਰੀਰ ਮੇਰੇ ਅਸ ਜਗ ਮਹਿਆ, ਕਹਿ ਕਿਆ ਤੁਸ ਕਰਮ ਕਮਾਇਆ, ਕੇ ਕਰਮ ਕਮਾਇਆ ਤੁਧ ਸਰੀਰਾ, ਜਾ ਤੂੰ ਜਗ ਮਹਿਆਇਆ, ਜਿਨ ਹਰ ਤੇਰਾ ਰਚਨ ਰਚਿਆ, ਸੋ ਹਰ ਮਨ ਵਸਾਇਆ, ਗੁਰਪ੍ਰਸਾਦੀ ਹਰ ਮਨ ਵਸਿਆ, ਪੂਰਬ ਲਿਖਿਆ ਪਾਇਆ, ਕਹਿ ਨਾਨਕ ਇਹੋ ਸਰੀਰ ਪ੍ਰਵਾਨ ਹੋਵਾ, ਜਿਨ ਸਤਿਗੁਰ ਸਿਉਂ ਚਿਤਲਾਇਆ, ਇਹ ਨੇਤਰ ਹੋ ਮੇਰੇ ਹਰ ਤੂੰ ਮੈਂ ਜੋ ਧਰੀ, ਹਰ ਬਿਨੇ ਅਬ ਨਾ ਦੇਖੋ ਕੋਈ, ਹਰ ਬਿਨੇ ਅਬ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ, ਇਹੋ ਵਿਸ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ, ਗੁਰਪ੍ਰਸਾਦੀ ਬੁੱਝਿਆ ਜਾ ਵੇਖਾਂ ਹਰ ਇੱਕ ਹੈ, ਹਰ ਬਿਨਿਆਵਰਨ ਕੋਈ, ਕਹਿ ਨਾਨਕ ਇਹ ਨੇਤਰ ਅਨਸੇ, ਸਤਿਗੁਰ ਮਿਲਿਆ ਦਿਲ ਤ੍ਰਿਸ਼ਟ ਹੋਈ, ਇਹ ਸ਼ਰਵਣ ਹੋ ਮੇਰੇ ਹੋ, ਸੱਚ ਹੈ ਸੁਣਨਾ ਨੂੰ ਪਠਾਏ, ਸੱਚ ਹੈ ਸੁਣਨਾ ਨੂੰ ਪਠਾਏ, ਸ੍ਰੀ ਲਾਏ ਸੁਣੋ ਸਤਬਾਣੀ, ਜਿਸ ਸੁਣੀ ਮੰਤਰ ਹਰਿਆ ਹੋਆ, ਰਸਨਾ ਰਸ ਮਾਣੀ, ਸੱਚ ਅਲੱਖ ਵਡਾਣੀ ਤਾਂ ਕੀ ਗਤ ਕਹੀ ਨਾ ਜਾਏ, ਕਹਿ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋ ਬਹੁ, ਸੱਚ ਹੈ ਸੁਣਨਾ ਨੂੰ ਪਠਾਏ, ਹਰ ਜੀਉ ਗੁਫਾ ਅੰਦਰ ਰੱਖੈ, ਵਾਜਾ ਪਾਵਣ ਵਜਾਇਆ ਵਜਾਇਆ, ਵਾਜਾ ਪਾਵਣ ਨੌ ਦੁਆਰੇ ਪ੍ਰਗਟ ਕੀਏ, ਦਸਵਾਂ ਗੁਪਤ ਰਖਾਇਆ, ਗੁਰਦੁਆਰੇ ਲਾਇ ਭਾਵਨੀ ਇੱਕ ਨਾ ਦਸਵਾਂ ਦੁਆਰ ਦਿਖਾਇਆ, ਤਹਿ ਅਨੇਕ ਰੂਪ ਨਾਉ ਨਵ ਨਿਧ, ਤਿਸਤਾ ਅੰਤ ਨ ਜਾਈ ਪਾਇਆ, ਕਹਿ ਨਾਨਕ ਅਰ ਪਿਆਰੈ, ਜੀਉ ਗੁਫਾ ਅੰਦਰ ਰੱਖੈ, ਵਾਜਾ ਪਾਵਣ ਵਜਾਇਆ, ਇਹੋ ਸਾਚਾ ਸੋਹਿਲਾ ਸਾਚਾ ਕਰ ਗਾਵ ਹੋ ਗਾਵ, ਤਾਂ ਸੋਹਿਲਾ ਘਰ ਸਾਚਾ, ਜਿੱਤੈ ਸਦਾ ਸਤਿਆਵੇ, ਸੱਚੋ ਧਿਆਵੈ ਜਾਤ ਭਾਵੈ, ਗੁਰਮੁਖ ਜਿਨਾ ਬੁਝਾਵੇ, ਇਹੋ ਸੱਚ ਸਭਨਾ ਕਾ ਖਸਮ ਹੈ, ਜਿਸ ਬਖਸੇ ਸੋ ਜਨ ਪਾਵੇ, ਕਹਿ ਨਾਨਕ ਸੱਚ ਸੋਹਿਲਾ ਸੱਚਾ ਕਰ ਗਾਵੇ, ਆਨੰਦ ਸੁਨਹੋ ਵਣ ਭਾਗੀ ਉਹ, ਸਗਲ ਮਨੋਹਰਤ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ ਉਤਰੇ, ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੇ,

ઘોડી આપીને સાજ્યો, આપીને રચ્યો નાઉ ਦੁਇ ਕੁਦਰਤ ਸਾਜੀ ਹੈ ਕਰਾ ਸੰਦੇਠੋ ਚਾਓ ਦਾਤਾ ਕਰਤਾਪ ਤੂੰ ਤੁਸ ਦੇ ਵਕਰੇ ਪਸਾਓ ਤੂੰ ਜਾਣੋ ਏ ਸਭ ਸੈ ਦਿਲ ਸਜਨ ਦੇ ਕਵਾਓ ਕਰਾ ਸੰਦੇਠੋ ਚਾਓ ਕਰਿਆ ਸੁਣ ਡਿਠੋ ਚਾਓ

ਵਿਸਮਾਦ ਰੂਪ ਵਿਸਮਾ ਰੰਗ ਵਿਸਮਾ ਨਗੇ ਫਿਰੈ ਜੰਤ ਵਿਸਮਾਦ ਪਾਉਣ ਵਿਸਮਾਦ ਪਾਨ ਵਿਸਮਾਦ ਅਗਨੀ ਖੇਡੈ ਬਿਡਾਨੀ ਵਿਸਮਾਦ ਧਰਤੀ ਵਿਸਮਾਦ ਖਾਨੀ ਵਿਸਮਾਦ ਸਾਧ ਲਗੈ ਪ੍ਰਾਣੀ

ਕੁਦਰਤ ਦੱਸੈ ਕੁਦਰਤ ਸੁਣਿਆ ਕੁਦਰਤ ਭਾਉ ਸੁਖਸਾਰ ਕੁਦਰਤ ਪਾਤਾਲੀ ਆਕਾਸੀ ਕੁਦਰਤ ਸਰਬ ਆਕਾਰ ਕੁਦਰਤ ਵੇਦ ਪ੍ਰਣਤ ਤੇ ਬੈਂਕ।

ਭਵਨ ਵੈਸ ਦਵਾਓ ਪਹਿ ਵਿੱਚ ਲੈ ਲਖ ਦਰੀਆਓ ਪਹਿ ਵਿੱਚ ਅਗਨ ਕਟੈ ਬੇਗਾਰ ਪਹਿ ਵਿੱਚ ਧਰਤੀ ਦੱਬੀ ਪਾਰ ਪਹਿ ਵਿੱਚ ਇੰਦ ਫਿਰੈ ਸਿਰ ਪਹਾੜ ਪਹਿ ਵਿੱਚ ਰਾਜਾ ਧਰਮ ਦੁਆਰ ਪਹਿ ਵਿੱਚ ਸੂਰਜ ਪਹਿ ਵਿੱਚ ਚੰਦ ਕੋਹ ਕਰੋੜੀ ਚਲਤਨਾਂਤ ਪਹਿ ਵਿੱਚ ਸਿੱਧ ਬਹੁਤ

ਹੱਥ ਪੜ ਪੜ ਬੇੜੀ ਪਾਈ ਐ ਪੜ ਪੜ ਗੱਡੀਆ ਖਾਤ ਪੜੀਏ ਹਜੇਤੇ ਬਰਸ ਬਰਸ ਪੜੀਏ ਜੇਤੇ ਮਾਸ ਪੜੀਏ ਜੇਤੀ ਆਰਜਾ ਪੜੀਏ ਜੇਤੇ ਸਾਸ।

ਗੋੜ ਕੀ ਮਲ ਤਰੇ ਤਨ ਕਰੇ ਹੱਛਾ ਧੋਏ ਸਚ ਤਾਂ ਪਰ ਜਾਣੀ ਜਾਂ ਸੱਚ ਧਰੇ ਪਿਆਰ ਨਾ ਸੁਣ ਰਹੱਸੀਆ ਤਾਂ ਪਾਏ ਮੁੱਖ ਦੁਆਰ ਸੱਚ ਤਾਂ ਪਰ ਜਾਣੀਏ ਜਾਂ ਜੁਗਤ ਜਾਣਾ ਜੀ ਉਹ ਧਰਤਕਾਂ ਸਾਧਕਾਂ ਵਿੱਚ ਤੇ ਕਰਤਾ ਵੀ ਓ

ਜੇ ਕੋਈ ਤੋ ਕਬੈਰ ਤਿਹੁਰਤ ਹੋਏ, ਨਾਨਕ ਪਾਹੇ ਬਾਹਰ ਕੁਰ ਰੰਗ ਨਾ ਸੋਏ। ਪਹਿ ਵਿੱਚ ਖੁਮ ਚੜਾਈਏ ਸਰਮ ਪਾਤਨ ਹੋਏ, ਨਾਨਕ

ਗੁਰੂ ਸਤਸੰਗ ਜੀ ਕੀਰਤਨ ਕਰਦਿਆਂ ਹੋਈਆਂ ਫੁੱਲਾਂ ਬਖਸ਼ ਦੇਣੀਆਂ ਜੀ। ਚੱਲ ਰਹੀ ਗੁਰਬਾਣੀ ਦੇ ਲੜੀਵਾਰ ਵਿਚਾਰ ਲੜੀਵਾਰ ਕਥਾ ਸਤਿਕਾਰਯੋਗ ਗਿਆਨੀ ਜੀ ਹੋਰ ਆਪਾਂ ਸਵਾਬ ਜੀ ਸਰਵਨ ਕਰੋ। ਜਿੰਨੇ ਵੀ ਸਤਸੰਗੀ ਗੁਰਬਾਣੀ ਗੁਰਸ਼ਬਦ ਨਾਲ ਜੁੜੇ ਹੋ ਪਿਆਰ ਸਾਹਿਤ ਗੁਰੂ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ

ਫਤਿਹ। ਪਤਿਤ ਪਾਵਨ ਭਗਤ ਵਛਲ ਕਰੁਣਾ ਨਿਦਾਨ ਕੋਟ ਬ੍ਰਹਿਮੰਡਾਂ ਦੇ ਮਾਲਕ ਗੁਰੂ ਗਰੀਬ ਨਿਵਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਨਿੱਘੀ ਅਗੋਸ਼ ਵਿੱਚ ਸੁਭਾਏ ਮਾਨ ਜੁੜ ਮਿਲ ਬੈਠੀ ਗੁਰੂ ਪਿਆਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਰਹਿਮਤ ਬਖਸ਼ਿਸ਼ ਸਦਕਾ ਵਡਭਾਗੀ ਗੁਰਸਿੱਖ ਸੰਗਤਾਂ ਅੰਮ੍ਰਿਤ ਵੇਲੇ ਤੋਂ ਗੁਰੂ ਦਰਬਾਰ ਅੰਦਰ ਸਜ ਰਹੇ ਸੁੰਦਰ ਦੀਵਾਨਾਂ ਵਿੱਚ ਪਹੁੰਚ ਕੇ ਸੁਭਾਏ ਮਾਨ ਹੋ ਕੇ ਥੋੜੇ ਚੋਂ ਥੋੜਾ ਬਹੁਤੇ ਚੋਂ ਬਹੁਤਾ ਸਮਾਂ ਕੱਢਦੇ ਸਤਿਗੁਰਾਂ ਦੇ ਦਰਸ਼ਨ ਦੇ ਦਾਰੇ ਅੰਮ੍ਰਿਤਮਈ ਬਾਣੀ ਸ੍ਰੀ ਆਸਾ ਜੀ ਕੀ ਵਾਰ ਰਸ ਪਿੰਨਾ ਸ਼ਬਦ ਕੀਰਤਨ ਸਰਵਣ ਕਰਕੇ ਮਿਲੇ ਹੋਏ ਅਮੋਲਕ ਮਨੁੱਖਾ ਜਨਮ ਦੇ ਸਵਾਸਾਂ ਘੜੀਆਂ ਸਮੇਂ ਨੂੰ ਸਫਲ ਬਣਾਉਣੇ ਕੀਤਾ ਹੈ। ਸਤਿਗੁਰਾਂ ਦੀ ਅਪਾਰ ਰਹਿਮਤ ਬਖਸ਼ਿਸ਼ ਸਦਕਾ ਪਾਵਨ ਲੜੀਵਾਰ ਕਥਾ ਉਪਦੇਸ਼ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਰਾਮਕਲੀ ਰਾਗ ਵਿੱਚ ਵਾਹਿਗੁਰੂ ਦੀ ਸਤਿਗੁਰਾਂ ਦੀ ਜਦੋਂ ਪ੍ਰਸੰਨਤਾ ਹੁੰਦੀ ਹੈ ਜਗਿਆਸੂ ਦੇ ਉੱਪਰ ਜੋ ਤੁਰਿਆ ਹੋਇਆ ਮਨ ਬਾਣੀ ਸਰੀਰ ਕਰਕੇ ਸੁਚੇਤ ਹੋ ਕੇ ਅਧਿਆਤਮਕ ਮਾਰਗ ਦਾ

ਜੀਵਨ ਵਿੱਚ ਪਲਟਾ ਵੱਜਦਾ ਹੈ, ਫਿਰ ਮੰਜ਼ਿਲ ਨੂੰ ਪਾ ਲੈਂਦਾ ਉਹ ਜਗਿਆਸੂ। ਸੋ ਜਿਹਦੇ ਵਾਸਤੇ ਘਾਲਣਾ ਘਾਲਦਾ ਹੈ, ਬਹੁਤ ਸਾਰੀ ਜ਼ਿੰਦਗੀ ਘਾਲਣਾ ਘਾਲਣੀ ਪੈਂਦੀ। ਸੋ ਸੀਨੇ ਖਿੱਚ ਜਿਨ੍ਹਾਂ ਨੇ ਖਾਧੀ ਉਹ ਦਿਨੇ ਰਾਤ ਪਏ ਵੇਂਦੇ। ਭਾਈ ਵੀਰ ਸਿੰਘ ਜੀ ਨੇ ਲਿਖਿਆ ਸੀ ਤਾਂ ਦਿਨੇ ਰਾਤ ਹੀ ਤੱਕਦੇ ਰਹਿੰਦੇ ਨੇ ਪਿਆਰੇ ਦੇ ਦਿਦਾਰਿਆਂ ਨੂੰ ਕਦੋਂ ਹੋਣਗੇ। ਜਿਵੇਂ ਫਿਰ ਸਤਿਗੁਰਾਂ ਦੀ ਬਖਸ਼ਿਸ਼ ਹੁੰਦੀ ਹੈ, ਇਹ ਮਹਾਰਾਜ ਜੀ ਨੇ ਆਪ ਆਪਣਾ ਪ੍ਰੈਕਟੀਕਲ ਇਹਨਾਂ ਸ਼ਬਦਾਂ ਵਿੱਚ ਮਹਾਰਾਜ ਜੀ ਦਰਸਾ ਰਹੇ ਨੇ। ਤੁਰੇ ਹੋਏ ਨੂੰ ਭਰੋਸਾ ਵਿਸ਼ਵਾਸ ਬਣਿਆ ਰਹੇ, ਇੱਕ ਦਿਨ ਬਖਸ਼ਿਸ਼ ਹੋਵੇਗੀ, ਇੱਕ ਦਿਨ ਆਨੰਦ ਦੀ ਪ੍ਰਾਪਤੀ ਹੋਵੇਗੀ, ਸਾਰੇ ਦੁੱਖ ਜਿਹੜੇ ਨੇ ਉਹ ਚਲੇ ਜਾਣਗੇ, ਨਾਸ ਹੋ ਜਾਣਗੇ, ਆਨੰਦ ਹੀ ਆਨੰਦ, ਸੁੱਖ ਹੀ ਸੁੱਖ ਰਹਿ ਜਾਵੇ। ਐਸਾ ਇਹ ਬ੍ਰਹਮ ਗਿਆਨ ਹੈ। ਮਹਾਰਾਜ ਜੀ ਨੇ ਕਿਰਪਾ ਕੀਤੀ ਸੀ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਤਨ ਤੇ ਛੁਟਕੀ ਆਪਣੀ ਧਾਰੀ, ਪ੍ਰਭ ਕੀ ਆਗਿਆ ਲੱਗੀ ਪਿਆਰੀ, ਜੋ ਕਿਛ ਕਰੈ ਸੋ ਮਨ ਮੇਰਾ ਮੀਠਾ, ਤਾ ਇਹੋ ਅਚਰਜ ਨੈਨੋ ਡਿੱਠ, ਅਬ ਮੋਹੇ ਜਾਨੀ ਰੇ ਮੇਰੀ ਗਈ ਬਲਾਏ, ਬੁਝ ਗਈ ਤ੍ਰਿਸ਼ਨ ਨਿਵਾਰੀ ਮਮਤਾ, ਗੁਰਪੂਰਾ ਲੀਓ ਸਮਝਾਏ ਰਹਾਉ, ਕਰ ਕਿਰਪਾ ਰਾਖਿਓ ਗੁਰ ਸਰਨਾ, ਗੁਰ ਪਕਰਾਏ ਹਰ ਕੇ ਚਰਨਾ, ਬੀਸ ਬਿਸੋਏ ਜਾ ਮਨ ਠਹਿਰਾਨੇ, ਗੁਰਪਾਰ ਬ੍ਰਹਮ ਏਕੈ ਹੀ ਜਾਨੇ। ਇਹ ਮਹਾਰਾਜ ਜੀ ਦੀ ਬਖਸ਼ਿਸ਼ ਹੋਈ ਹੈ। ਪਹਿਲਾਂ ਮਮਤਾ ਦੀ ਬਲਾ ਜਿਹੜੀ ਸੁਰਤ ਸੰਭਾਲਦਿਆਂ ਹੀ ਜੀਵ ਨੂੰ ਚੰਬੜ ਜਾਂਦੀ ਹੈ, ਲੱਗ ਜਾਂਦੀ ਹੈ, ਇਹਨੂੰ ਬਲਾ ਹੀ ਕਿਹਾ ਮਹਾਰਾਜ ਜੀ ਨੇ।

ਬੁਝ ਗਈ ਤ੍ਰਿਸ਼ਨ ਨਿਵਾਰੀ ਮਮਤਾ ਗੁਰਪੂਰਾ ਲੀਓ ਸਮਝਾਏ। ਉਹ ਬਲਾ ਕਿਹੜੀ ਗਈ ਹੈ ਮਮਤਾ, ਅਗਲੀ ਤੁਕ ਵਿੱਚ ਦਰਸਾ ਰਹੇ। ਮਾਤਾ ਦੀ ਪਹਿਲੀ ਆਵਾਜ਼ ਮੇਰਾ ਪੁੱਤਰ ਆ, ਮੈਂ ਦੀ ਜਦੋਂ ਵੱਜਦੀ ਹੈ ਮੇਰ ਦੀ ਤੇ ਉਹ ਮਮਤਾ ਐਸੀ। ਘਰ ਹਿਰਦੇ ਵਿੱਚ ਬਾਲਕ ਦੇ ਕੋਮਲ ਸਾਫ ਹਿਰਦੇ ਵਿੱਚ ਐਡ ਕਰ ਜਾਂਦੀ ਹੈ। ਜਿਹਨੇ ਤੂੰ ਤੂੰ ਦੀ ਰੱਟ ਲਾਈ ਹੁੰਦੀ ਹੈ ਨਾ ਜਨਮ ਤੋਂ ਲੈ ਕੇ ਮਾਤਾ ਦੇ ਗਰਭ ਵਿੱਚ, ਅਰਦਾਸਾਂ ਕਰਦਾ ਹੁੰਦਾ ਹੈ, ਸਿਮਰਨ ਕਰਦਾ ਹੁੰਦਾ ਹੈ, ਚਿੰਤਨ ਹੁੰਦਾ ਹੈ, ਤੂੰ ਤੂੰ ਦੀ ਰੱਟ ਲਾਈ ਹੁੰਦੀ, ਉਹ ਮੈਂ ਕਰਦਾ ਰਹਿੰਦਾ। ਐਸੀ ਮੈਂ ਦੀ ਆਵਾਜ਼ ਕੰਨਾਂ ਵਿੱਚ ਪੈਂਦੀ, ਅੰਦਰੇ ਹੀ ਐਡ ਹੋ ਜਾਂਦੀ। ਐਸੀ ਮਮਤਾ ਜਾਗਦੀ ਹੈ, ਮਾਂ ਦੀ ਮਮਤਾ ਵਿੱਚੋਂ ਹੀ ਇਹਦੇ ਅੰਦਰ ਮੈਂ ਐਡ ਹੋ ਜਾਂਦੀ ਹੈ, ਹਮੈਂ ਐਡ। ਫਿਰ ਮੇਰੀ ਮੇਰੀ ਕਰਤੇ ਜਨਮ ਗਏ ਹੋ, ਸਾਇਰ ਸੋਖ ਭੁਜੰ ਬਲਿਓ।

ਤਾਂ ਮਮਤਾ ਵਿੱਚ ਹੀ ਜੀਵ ਦੀ ਲੰਘ ਜਾਂਦੀ ਹੈ। ਇਹ ਸਰੀਰ ਦੇ ਮੋਹ ਵਿੱਚ, ਇਹਦੀ ਹੰਗਤਾ ਵਿੱਚ, ਜੋ ਇਹਦੇ ਨਾਲ ਮੁਸ਼ਕਤ ਕੀਤੀ, ਮਿਹਨਤ ਕੀਤੀ, ਕਮਾਇਆ, ਖੱਟਿਆ, ਜਮ੍ਹਾਂ ਕੀਤਾ, ਬਣਾਇਆ ਹੁੰਦਾ, ਉਹਦੀ ਮੇਰ ਵਿੱਚ ਹੀ ਲੰਘ ਜਾਂਦੀ ਹੈ। ਉਹਦੀ ਫੋਟੋ ਹੀ ਖਿੱਚੀ ਜਾਂਦਾ ਹਰ ਵੇਲੇ, ਉਹਦੀ ਤਸਵੀਰ ਹੀ ਲਈ ਫਿਰਦਾ ਹਰ ਵੇਲੇ। ਇਹ ਮਮਤਾ ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ, ਇਹ ਗੁਰੂ ਦੀ ਰਹਿਮਤ ਆ ਕਿ ਇਹਦੇ ਵਿੱਚ ਸਾਰੇ ਕਾਸੇ ਦੇ ਹੁੰਦਿਆਂ, ਸਭ ਕਾਸੇ ਦੇ ਹੁੰਦਿਆਂ ਸੁੰਦਿਆਂ, ਪ੍ਰੋਪਰਟੀ ਦੇ, ਮਾਇਆ ਦੇ, ਕਾਰੋਬਾਰ ਦੇ, ਪਰਿਵਾਰ ਦੇ, ਸਤਿਗੁਰੂ ਸੱਚੇ ਪਾਤਸ਼ਾਹ ਨਿਰਲੇਪ ਕਰ ਦਿੰਦੇ ਨੇ। ਇਹ ਹੰਗਤਾ ਮਮਤਾ ਚੱਕ ਦਿੰਦੇ ਨੇ, ਮਮਤਾ ਦੀ ਬਲਾ ਜਿਹੜੀ ਅੰਦਰ ਦਾ ਗਿਆਨ ਪ੍ਰਗਾਸ਼ ਨਹੀਂ ਹੋਣ ਦਿੰਦੀ, ਆਪਣੇ ਸਰੂਪ ਦੀ ਪਹਿਚਾਣ ਨਹੀਂ ਹੋਣ ਦਿੰਦੀ, ਇਹ ਮਹਾਰਾਜ ਚੱਕ ਦਿੰਦੇ ਨੇ। ਇਹ ਗੁਰੂ ਕੀ ਵੱਡੀ ਵਡਿਆਈ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੇ ਵੇਲੇ ਬਹੁਤ ਮਾਇਆ ਆ ਗਈ ਸੀ, ਹਰਿਮੰਦਰ ਸਾਹਿਬ ਸਜ ਗਏ ਸਨ, ਸੰਗਤਾਂ ਦਾ ਤਾਂਤਾ ਲੱਗਾ ਰਹਿੰਦਾ ਸੀ, ਕੋਈ ਘਾਟ ਨਹੀਂ ਸੀ, ਮਹਿਲ ਬਣ ਗਏ ਸਨ ਗੁਰੂ ਕੇ ਮਹਿਲ, ਬਹੁਤ ਸੁੰਦਰ। ਪਰ ਫਿਰ ਵੀ ਇਸ ਥੋੜ੍ਹੀ ਜਿੰਨੀ ਵੀ ਮੇਰ ਸੱਚੇ ਪਾਤਸ਼ਾਹ ਜੀ ਨੇ ਕਦੇ ਨਹੀਂ ਜਨਾਈ ਸੀ, ਇਹ ਗੁਰੂ ਦੀ ਬਖਸ਼ਿਸ਼, ਉਹੀ ਬਖਸ਼ਿਸ਼ ਦਾ ਕਥਨ ਕਰ ਰਹੇ ਨੇ। ਦੂਜੇ ਬੰਨੇ ਬਾਬਾ ਪ੍ਰਿਥੀ ਚੰਦ ਅਫਰਿਆ ਹੀ ਰਹਿੰਦਾ ਸੀ, ਪੱਲੇ ਵੀ ਕੱਖ ਨਹੀਂ ਸੀ, ਸਵਾਏ ਈਗੋ ਤੋਂ ਈਰਖਾ ਤੋਂ ਅਫਰਿਆ ਹੀ ਰਹਿੰਦਾ ਸੀ। ਇਹੀ ਗੁਰੂ ਦੀ ਬਖਸ਼ਿਸ਼ ਹੈ, ਗੁਰਮੁਖ ਨਿਰਲੇਪ ਹੁੰਦਾ ਹੈ, ਮਨਮੁਖ ਆਪ ਹੁਦਰਾ ਉਹ ਹੰਕਾਰ ਵਿੱਚ ਮੇਰ ਵਿੱਚ ਵਰਤਦਾ ਹੈ, ਰਹਿੰਦਾ ਹੈ, ਹਉਮੈ ਵਿੱਚ ਗਰਸਿਆ ਰਹਿੰਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਨੇ, ਗੁਰੂ ਦੀ ਰਹਿਮਤ ਹੋਈ, ਆਪਣੀ ਸਰਨ ਵਿੱਚ ਰੱਖਿਆ ਸਾਨੂੰ ਅਤੇ ਵਾਹਿਗੁਰੂ ਦੇ ਚਰਨ ਪਕੜਾ ਦਿੱਤੇ, ਮਨ ਬੁੱਧ ਹੱਥਾਂ ਦੇ ਵਿੱਚ ਘੁੱਟ ਕੇ ਪਕੜਾ ਦਿੱਤੇ ਚਰਨ, ਉਹਨਾਂ ਕਰਕੇ ਹੀ ਐਸੀ ਸੋਹਣੀ ਸੁੰਦਰ ਜੀਵਨ ਦੀ ਘਾੜਤ ਘੜੀ ਜਾਂਦੀ। ਸਾਨੂੰ ਵੀ ਪਕੜਾਏ ਨੇ, ਲੇਕਿਨ ਅਸੀਂ ਉਹ ਛੱਡ ਦਿੰਦੇ। ਪੰਜ ਪਿਆਰੇ ਸਾਹਿਬਾਨ ਪਕੜਾਉਂਦੇ ਨੇ, ਗੁਰੂ ਕੀ ਪਾਵਨ ਹਜ਼ੂਰੀ ਵਿੱਚ ਅੰਮ੍ਰਿਤ ਦੀ ਬਾਟ, ਖੰਡੇ ਬਾਟੇ ਦੀ ਅੰਮ੍ਰਿਤ ਦੀ ਦਾਤ ਛਕਾ ਕੇ ਮੂਲ ਮੰਤਰ ਗੁਰਮੰਤਰ ਦਿੰਦੇ ਨੇ, ਸਤਿਗੁਰਾਂ ਦੇ ਚਰਨ ਪਕੜਾਉਂਦੇ ਨੇ, ਵਾਹਿਗੁਰੂ ਦੇ ਚਰਨ ਪਕੜਾਉਂਦੇ ਨੇ, ਲੇਕਿਨ ਅਸੀਂ ਛੱਡ ਦਿੰਦੇ ਹਾਂ, ਭੁੱਲ ਜਾਂਦੇ ਹਾਂ। ਥੋੜ੍ਹੀ ਬਹੁਤੀ ਬਾਣੀ ਪੜ੍ਹਨ ਦਾ ਧਿਆਨ ਤੇ ਰੱਖ ਲੈਂਦੇ, ਪੰਜ ਬਾਣੀਆਂ, ਜਪਜੀ ਸਾਹਿਬ, ਹੋਰ ਚਰਨ ਛੱਡ ਦਿੰਦੇ ਵਾਹਿਗੁਰੂ ਦੇ ਨਾਮ। ਗੁਰੂ ਦੇ ਚਰਨ ਗੁਰੂ ਦਾ ਸ਼ਬਦ ਹੈ, ਗੁਰੂ ਦਾ ਗਿਆਨ ਆ, ਗੁਰੂ ਦੀ ਧਿਆਨ ਆ ਸਰੂਪ ਦਾ, ਵਾਹਿਗੁਰੂ ਦੇ ਚਰਨ ਉਹਦਾ ਚਿੰਤਨ ਹੈ, ਸਿਮਰਨ ਹੈ ਹਿਰਦੇ ਵਿੱਚ, ਵਾਹਿਗੁਰੂ ਦੇ ਨਾਲ ਨਿਸ਼ਚਾ ਬਣਾ ਦੇਣਾ। ਜਦੋਂ ਪੂਰਨ ਤੌਰ 'ਤੇ ਨਿਸ਼ਚਾ ਬਣ ਜਾਵੇ, ਅੰਦਰ ਵਾਹਿਗੁਰੂ ਦੇ ਨਾਮ ਦਾ ਵਾਸਾ ਹੋ ਜਾਵੇ, ਉਦੋਂ ਚਰਨ ਸਮਝ ਲਓ ਅਕਾਲ ਪੁਰਖ ਦੇ ਪਕੜ ਲਏ ਨੇ, ਗੁਰਸਿੱਖ ਨੇ, ਗੁਰਮੁਖ ਨੇ, ਉਹੀ ਜੀਵਨ ਸਫਲਾ, ਉਹੀ ਮਨ ਅਤੇ ਤਨ ਨਿਹਾਲ ਹੋ ਜਾਂਦਾ ਹੈ। ਜਿਸ ਹਿਰਦੇ ਵਿੱਚ ਪਰਪੱਕਤਾ ਹੈ ਨਾਮ ਦਾ ਰਸ, ਮਹਾਰਾਜ ਸੱਚੇ ਪਾਤਸ਼ਾਹ ਜੀ ਕਰ ਕਿਰਪਾ ਰਾਖਿਓ ਗੁਰ ਸਰਨਾਮ, ਗੁਰ ਪਕਰਾਏ ਹਰ ਕੇ ਚਰਨਾ, ਬੀਸ ਬਿਸੋਏ ਜਾਂ ਮਨ ਠਹਿਰਾਨੇ, ਸੋਲ੍ਹਾਂ ਨੇ ਪੂਰਾ, ਵੀਹ ਬਿਸਵੇ ਪੂਰਾ, ਜਦੋਂ ਮਨ ਟਿਕਾ ਵਿੱਚ ਆ ਜਾਂਦਾ ਪੂਰਾ, ਫਿਰ ਨਹੀਂ ਕਿਸੇ ਪਾਸੇ ਜਾਂਦਾ, ਕਿਉਂਕਿ ਪੂਰਾ ਪਵਿੱਤਰ ਹੋ ਜਾਂਦਾ ਹੈ। ਹਿਰਦੇ ਦਾ ਭਾਂਡਾ ਜਿਵੇਂ ਜਦੋਂ ਪੂਰਨ ਤੌਰ 'ਤੇ ਮਾਂਜਿਆ ਜਾਂਦਾ ਹੈ, ਨਾਮ ਦੇ ਅਭਿਆਸ ਦਾ ਕੂਚਾ ਫਿਰ ਜਾਂਦਾ ਹੈ, ਬਹੁਤਾ ਕਾਲਾ ਭਾਂਡਾ ਹੋਇਆ ਹੋਵੇ ਫਿਰ ਕੂਚਾ ਲੈ ਕੇ ਜਾਂ, ਅੱਜ ਕੱਲ੍ਹ ਇੱਥੇ ਤਾਂ ਬਹੁਤ ਕੁਝ ਆ, ਉਹ ਤਾਰਾਂ ਜੀਆਂ ਆ ਗਈਆਂ ਨੇ, ਸਭ ਕਾਲ ਖਿਲਾ ਦਿੰਦੀਆਂ ਨੇ, ਮੈਲ ਸਭ ਲਾਹ ਦਿੰਦੀਆਂ ਨੇ,
ਨਾਮ ਦੇ ਅਭਿਆਸ ਦਾ ਕੂਚਾ ਜਿਵੇਂ ਜਿਵੇਂ ਵੱਜਦਾ ਹੈ, ਜਿਵੇਂ ਪੂਰਾ ਉੱਜਲ ਹੁੰਦਾ, ਮਨ ਨਿਰਮਲ ਹੁੰਦਾ, ਜਿੰਨਾ ਉੱਜਲ ਹੋਵੇ ਉਨਾ ਟਿਕਾਅ ਵਿੱਚ ਆਵੇ, ਜਦੋਂ ਪੂਰਨ ਤੌਰ 'ਤੇ ਸ਼ੁੱਧ ਹੋ ਜਾਂਦਾ ਮਨ ਤਨ ਸ਼ੁੱਧ ਜਪਤ ਹਰ ਨਾਏ। ਵਾਹਿਗੁਰੂ ਦਾ ਨਾਮ ਜਪਦਿਆਂ ਮਨ ਤੇ ਤਨ ਜਦੋਂ ਸ਼ੁੱਧ ਹੋ ਜਾਂਦੇ ਨੇ ਤਾਂ ਉਸ ਵੇਲੇ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ, ਫਿਰ ਪੂਰਨ ਤੌਰ 'ਤੇ ਮਨ ਟਿਕਾਅ ਵਿੱਚ ਆ ਜਾਂਦਾ ਹੈ। ਫਿਰ ਨਹੀਂ, ਜਿਹੜਾ ਪਹਿਲਾਂ ਟਿਕਦਾ ਨਹੀਂ ਹੈ, ਕਬਹੂ ਜੀਅੜਾ ਊਬ ਚੜ੍ਹਤ ਹੈ, ਕਬਹੂ ਜਾਏ ਪਿਆਲੇ, ਲੋਭੀ ਜੀਅੜਾ ਥਿਰ ਨ ਰਹਿਤ ਹੈ, ਚਾਰੇ ਕੁੰਡਾਂ ਪਾਲੇ। ਉਸ ਵੇਲੇ ਨਾਮ ਦੀ ਰੌਂ ਰਹਿ ਜਾਂਦੀ ਹੈ, ਚਿੰਤਨ ਦੀ ਗਤੀ ਬਹੁਤ ਤੇਜ਼ ਹੁੰਦੀ, ਜਿਵੇਂ ਜਿਵੇਂ ਸ਼ੁੱਧ ਮਨ ਹੁੰਦਾ ਹੈ। ਬੀਸ ਬਿਸੋਏ ਜਾਂ ਮਨ ਠਹਿਰਾਨੇ, ਜਦੋਂ ਪੂਰਨ ਟਿਕਾਅ ਵਿੱਚ ਹੁੰਦਾ, ਵੀਹ ਬਿਸਵੇ, ਸੋਲ੍ਹਾਂ ਆਨੇ, ਗੁਰਪਾਰ ਬ੍ਰਹਮ ਏਕ ਹੀ ਜਾਣੇ, ਫਿਰ ਇਹ ਭੇਤ ਵੀ ਆ ਜਾਂਦਾ ਹੈ ਕਿ ਗੁਰੂ ਅਤੇ ਰੱਬ ਵਿੱਚ ਕੋਈ ਫਰਕ ਨਹੀਂ ਹੈ, ਇੱਕੋ ਹੀ ਨੇ ਦੋਵੇਂ। ਪਰ ਉਹ ਜੋ ਨਿਰੰਕਾਰ ਨੂੰ ਪਰਿਪੂਰਨ ਕਹਿੰਦੇ ਸੀ, ਵੀ ਉਹ ਜਰੇ ਜਰੇ ਵਿੱਚ ਸਮਾਇਆ ਹੋਇਆ ਜੋਤ ਸਰੂਪ ਹੈ, ਉਹ ਹੀ ਗੁਰੂ ਹੈ। ਗੁਰੂ ਸਾਹਿਬ ਵੀ ਸਾਰੇ ਥਾਵਾਂ 'ਤੇ ਹੈ, ਜਿੱਥੇ ਹਰ ਆਰਾਧੀ ਹੈ ਤਿੱਥੇ ਹਰ ਮਿੱਤ ਸਹਾਈ, ਗੁਰ ਕਿਰਪਾ 'ਤੇ ਹਰ ਮਨ ਵਸਾ, ਹੋਰ ਤਬਿੱਦ ਲਾਇਆ ਨਾ ਜਾਈ। ਤਾਂ ਹੀ ਕਿਹਾ ਸੀ ਮਹਾਰਾਜ, ਜੇ ਮਿੱਤਰ ਹਰੀ ਵਾਹਿਗੁਰੂ ਸਾਰੇ ਥਾਵਾਂ 'ਤੇ ਸਹਾਇਤਾ ਕਰਦਾ ਤਾਂ ਗੁਰੂ ਵੀ ਅੰਗ ਸਨ, ਗੁਰੂ ਉਹਦਾ ਹੀ ਰੂਪ ਹੈ। ਜੇ ਅਕਾਲ ਪੁਰਖ ਸਰਬ ਵਿਆਪਕ ਹੈ ਤੇ ਗੁਰੂ ਉਹਦਾ ਰੂਪ ਹੈ ਤੇ ਫਿਰ ਉਹ ਵੀ ਸਰਬ ਵਿਆਪਕ ਹੈ। ਤਾਂ ਹੀ ਕਿਹਾ ਸੀ ਆਪ ਜੀ ਨੇ, ਗੁਰ ਮੇਰਾ ਸੰਗ ਸਦਾ ਹੈ ਨਾਲੇ, ਗੁਰੂ ਸਾਹਿਬ ਮੇਰੇ ਨਾਲ ਨੇ, ਸਦਾ ਹੀ ਨਾਲ ਨੇ। ਸਿਮਰ ਸਿਮਰ ਤੇ ਸਦਾ ਸੰਭਾਲੇ, ਸਿਮਰ ਯਾਦ ਕਰ ਕਰਕੇ ਉਹਨੂੰ ਸਦਾ ਹੀ ਸੰਭਾਲ ਰਹੇ ਨੇ। ਸੱਚੇ ਪਾਤਸ਼ਾਹ ਜੀ, ਤੇਰਾ ਕੀ ਆ ਮਿੱਠਾ ਲਾਗਾ, ਹਰ ਨਾਮ ਪਦਾਰਥ ਨਾਨਕ ਮੰਗ। ਤਾਂ ਹੀ ਕਿਹਾ ਸੀ, ਫਿਰ ਇਹ ਭੇਤ ਆ ਜਾਂਦਾ, ਸਮਝ ਪੈ ਜਾਂਦੀ ਹੈ, ਗੁਰਪਾਰ ਬ੍ਰਹਮ ਏਕ ਹੀ ਜਾਣੇ, ਜੋ ਜੋ ਕੀਨੋ ਹਮ ਤਿਸ ਕੇ ਦਾਸ। ਕਹਿ ਰਹੇ ਨੇ ਅਗਲੀਆਂ ਪੌੜੀਆਂ, ਜੋ ਜੋ ਵੀ ਉਹਨੇ ਕੀਤੇ ਨੇ, ਪੈਦਾ ਕੀਤੇ ਨੇ ਜੀਵ, ਜਦੋਂ ਮਮਤਾ ਹੀ ਨਹੀਂ ਰਹਿ ਗਈ, ਮੇਰ ਹੀ ਨਹੀਂ ਰਹਿ ਗਈ, ਤਾਂ ਉਸ ਵੇਲੇ ਤਾਂ ਦਰਬ ਜਾਂਦਾ ਮਨ, ਸਵਾਏ ਨਿਮਰਤਾ ਤੋਂ, ਨੀਵੇਂ ਹੋਣ ਤੋਂ ਦੂਜੀ ਬਿਰਤੀ ਨਹੀਂ ਰਹਿ ਜਾਂਦੀ, ਐਸਾ ਢਲ ਜਾਂਦਾ ਹੈ। ਜੋ ਜੋ ਵਾਹਿਗੁਰੂ ਨੇ ਪੈਦਾ ਕੀਤਾ, ਅਸੀਂ ਉਹਦੇ ਦਾਸ ਹਾਂ, ਉਹਦੇ ਸੇਵਕ ਹਾਂ, ਉਹਦਾ ਰੂਪ ਜਿਉਂ ਹੈ, ਉਹਦਾ ਰੂਪ ਨਜ਼ਰ ਆਉਂਦਾ ਕਰਕੇ ਹੱਥ ਹੀ ਜੁੜਦੇ ਨੇ, ਫਿਰਦੇ ਅਰਦਾਸ ਹੀ ਹੁੰਦੀ ਹੈ, ਪ੍ਰਭ ਮੇਰੇ ਕੋ ਸਗਲ ਨਿਵਾਸ, ਕਿਉਂਕਿ ਮੇਰੇ ਪ੍ਰਭੂ ਦਾ ਸਾਰੇ ਥਾਵਾਂ 'ਤੇ ਵਾਸਾ ਹੈ, ਸਾਰੇ ਥਾਵਾਂ 'ਤੇ ਉਹ ਹੀ ਵੱਸ ਰਿਹਾ ਹੈ, ਉਹਦੇ ਤੋਂ ਬਿਨਾਂ ਦੂਜਾ ਕੋਈ ਹੈ ਹੀ ਨਹੀਂ ਹੈ। ਪ੍ਰਭ ਮੇਰੇ ਕੋ ਸਗਲ ਨਿਵਾਸ, ਆਪ ਜੀ ਦੇ ਸੁੰਦਰ ਵਿੱਚ, ਜਲ ਥਲ ਮਹੀ ਅਲ ਪੂਰਿਆ, ਸਵਾਮੀ ਸਿਰਜਨ ਹਾਰ, ਅਨੇਕ ਭਾਂਤ ਹੋਏ ਪਸਰਿਆ, ਨਾਨਕ ਏਕ ਅੰਕਾਰ। ਅਨੇਕਾਂ ਤਰੀਕਾ ਫੈਲਿਆ ਹੋਇਆ ਹੈ, ਸਾਰੇ ਉਹਦੀ ਜੋਤ ਹੈ, ਕੋਈ ਥਾਂ ਹੈ ਹੀ ਨਹੀਂ। ਨਾ ਕੋ ਦੂਤ ਨਹੀਂ ਬੈਰਾਈ, ਹੁਣ ਇਸ ਕਰਕੇ ਨਹੀਂ ਕੋਈ ਦੂਤ ਹੈ, ਨਹੀਂ ਕੋਈ ਤੰਗ ਕਰਨ ਵਾਲਾ ਹੈ, ਕੋਈ ਦੂਤੀ ਕਰਨ ਵਾਲਾ, ਕੋਈ ਕਾਮ ਕ੍ਰੋਧ ਲੋ ਮੋਹ ਹੰਕਾਰ। ਸੋ ਇਹ ਦੂਤ ਚੋਰ ਆਦਿਕ, ਇਹਨਾਂ ਦਾ ਵੀ ਹੁਣ ਕੋਈ ਅਸਰ ਨਹੀਂ ਹੈ। ਨਾ ਕੋ ਦੂਤ ਨਹੀਂ ਬੈਰਾਈ, ਸਾਰੇ ਥਾਵਾਂ 'ਤੇ ਇੱਕੋ ਵਾਹਿਗੁਰੂ ਦਾ ਵੱਸ, ਨਾ ਕਿਸੇ ਜਮਾਂ ਦੇ ਦੂਤ ਦਾ ਹੁਣ ਵੱਸ ਹੈ। ਗਿਆਨਵਾਨ ਦੇ ਉੱਪਰ ਜੋ ਤਾਂ ਜੀਵਨ ਮੁਕਤ ਹੋ ਜਾਂਦਾ ਹੈ,
ਨਹੀਂ ਕੋਈ ਜਮਰਾਜ ਦੇ ਦੂਤ ਦਾ ਅਸਰ ਕੋਈ ਲੇਖਾ ਜੋਖਾ ਉਹਦੇ ਨਾਲ ਵਾਹ ਪੈਂਦਾ, ਨਹੀਂ ਬੈਰਾਈ ਨਾ ਹੀ ਕੋਈ ਬੈਰਾਈ ਵੈਰੀ ਰਹਿ ਜਾਂਦਾ। ਪ੍ਰਤੱਖ ਇੱਥੇ ਹੁੰਦਿਆਂ ਕੋਈ ਵੈਰੀ ਨਹੀਂ ਭਾਸਦਾ। ਆਨੰਦ ਹੀ ਆਨੰਦ ਹੈ, ਰਸ ਹੀ ਰਸ ਦੋਵਾਂ ਲੋਕਾਂ ਵਿੱਚ। ਸੋ ਮਹਾਰਾਜ ਦੀ ਐਸੀ ਬਖਸ਼ਿਸ਼ ਹੁੰਦੀ, ਗੱਲ ਮਿਲ ਚਾਲੇ ਕੈ ਭਾਈ, ਜਿਵੇਂ ਇੱਕੋ ਮਾਤਾ ਤੋਂ ਭਰਾ ਹੁੰਦੇ ਨੇ ਸਕੇ ਭਰਾ, ਗੱਲ ਮਿਲ ਪਾ ਕੇ ਗਲਵਕੜੀ ਪਾ ਕੇ ਚੱਲਦੇ ਨੇ, ਇਕੱਠੇ ਚੱਲਦੇ ਨੇ, ਸਲਾਹ ਨਾਲ ਚੱਲਦੇ ਨੇ। ਐਵੇਂ ਮਹਾਰਾਜ ਕਹਿੰਦੇ ਹੁਣ ਸਮਝ ਪੈ ਗਈ ਗੁਰੂ ਤੋਂ, ਏਕ ਪਿਸਾ ਪਿਤਾ ਏਕ ਸਕੇ ਹਮ ਬਾਰ ਇੱਕ, ਤੂੰ ਮੇਰਾ ਗੁਰਹਾਈ, ਸੁਣ ਮੀਤਾ ਜੀਓ ਹਮਾਰਾ ਬਲ ਬਲ ਜਸ, ਹਰ ਦਰਸ਼ਨ ਦੇਹੋ ਦਿਖ। ਸਮਝ ਪੈ ਗਈ ਪਿਤਾ ਇੱਕੋ ਹੀ ਹੈ, ਸਾਰੇ ਜਗਤ ਦਾ ਪਿਤਾ ਇੱਕੋ ਹੈ, ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ। ਤੂੰ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮੈਂ ਸੂਖ ਕਨੇਰੇ। ਸੱਚੇ ਪਾਤਸ਼ਾਹ ਇੱਕੋ ਹੀ ਪਰਮ ਪਿਤਾ ਹੈ, ਅਕਾਲ ਪੁਰਖ ਸਾਰਿਆਂ, ਉਹਦੀ ਜੋਤ ਹੈ ਸਾਰਿਆਂ ਦੇ ਅੰਦਰ, ਉਹਦੀ ਚੇਤਨ ਸੱਤਾ ਹੈ। ਹਰ ਏਕ ਪਿਤਾ ਏਕ ਸਕੇ ਹਮ ਬਾਰਕ, ਅਸੀਂ ਸਾਰੇ ਇੱਕੋ ਦੇ ਬਾਲਕ ਹਾਂ। ਜੇ ਇੱਕੋ ਦੇ ਬਾਲਕ ਹਾਂ ਫਿਰ ਭਰਾਈ ਭਾਈ ਹੋਏ ਨਾ। ਆਪੇ ਗੱਲ ਮਿਲ ਚਾਲੇ ਇੱਕੈ ਭਾਈ, ਇੱਕੋ ਭਰਾ ਹਾਂ, ਇੱਕੋ ਪਿਤਾ ਦੇ ਪੁੱਤਰ ਹਾਂ, ਇੱਕੋ ਜੇ ਭਰਾ ਹਾਂ। ਨਹੀਂ ਦੁਆਇਸ਼ ਆਪ ਜੀ ਨੇ ਰੱਖੀ ਸੀ ਕਿਸੇ ਨਾਲ, ਸੱਚੇ ਪਾਤਸ਼ਾਹ ਜੀ ਪ੍ਰਿਥੀ ਚੰਦ ਨੇ, ਬਾਬੇ ਪ੍ਰਿਥੀ ਚੰਦ ਬੜੀ ਦੁਆਇਸ਼ ਕੀਤੀ, ਬੜੀ ਈਰਖਾ ਕੀਤੀ ਸੀ, ਲੇਕਿਨ ਆਪ ਜੀ ਨੇ ਨਹੀਂ ਕੀਤੀ। ਐਸਾ ਅਦਵੈਤ ਹਿਰਦਾ ਸੀ, ਉਹ ਸਾਰੀ ਜ਼ਿੰਦਗੀ ਸਾਜਿਸ਼ਾਂ ਰਚਦਾ ਰਿਹਾ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਨੁਕਸਾਨ ਕਰਨ ਵਾਸਤੇ, ਇੱਥੋਂ ਤੱਕ ਸਾਹਿਬਜ਼ਾਦੇ ਨੂੰ। ਪਰ ਮਰ ਅਫਰੇਮਾ ਹੋ ਗਿਆ ਅਖੀਰ 'ਤੇ, ਹੰਕਾਰ ਵਿੱਚ ਅਫਰਿਆ ਰਹਿੰਦਾ ਸੀ, ਅਕਾਲ ਪੁਰਖ ਨੇ ਸਜ਼ਾ ਤਾਂ ਦੇਣੀ ਸੀ, ਅਫਰੇਵਾਂ ਹੋ ਗਿਆ, ਬਹੁਤ ਔਖਾ ਸੀ। ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਪਤਾ ਲੱਗਾ, ਹਰਿਮੰਦਰ ਸਾਹਿਬ ਜਾ ਕੇ ਉਹਦੀ ਵੀ ਅਰਦਾਸ ਕੀਤੀ। ਇੰਨੀ ਅਦਵੈਤ ਸਰੂਪ ਸੀ, ਏਕਤਾ ਸੀ ਅੰਦਰੋਂ ਹਿਰਦੇ ਵਿੱਚ। ਹਰਿਮੰਦਰ ਸਾਹਿਬ ਜਾ ਕੇ ਉਹਦੀ ਵੀ ਅਰਦਾਸ ਕਿਹਾ, ਹਰ ਜੀਓ ਤੂੰ ਸੁਖ ਸੰਪਤ ਰਾਸ, ਹੇ ਵਾਹਿਗੁਰੂ ਸੱਚੇ ਪਾਤਸ਼ਾਹ ਤੂੰ ਸਾਰੇ ਸੁੱਖਾਂ ਦੀ ਪੂੰਜੀ ਤੇਰੇ ਕੋਲ ਆ, ਜਿੰਨੇ ਸੁੱਖ ਨੇ ਸਾਰੇ ਸੁੱਖਾਂ ਨੂੰ ਦੇਣ ਵਾਲਾ ਤੂੰ ਹੈ। ਇਹ ਅਕਾਲ ਪੁਰਖ ਪਰਮ ਪਿਤਾ ਸੱਚੇ ਪਾਤਸ਼ਾਹ, ਰਾਖ ਲਿਓ ਭਾਈ ਮੇਰੇ ਕੋ ਪ੍ਰਭ ਆਗੈ ਅਰਦਾਸ, ਤੇਰੀ ਪ੍ਰਭੂ ਸਾਡੀ ਤੇਰੀ ਪ੍ਰਭੂ ਦੇ ਅੱਗੇ, ਤੇਰੇ ਪ੍ਰਭੂ ਦੇ ਅੱਗੇ ਅਰਦਾਸ ਹੈ ਵੀ ਸਾਡੇ ਭਾਈ ਨੂੰ ਬਚਾ ਲਓ ਇਹ ਦੁੱਖ ਤੋਂ, ਫਰੇਵੇਂ ਬਹੁਤ ਤੰਗ ਹੈ, ਬਚਾ ਲਓ, ਰਾਖ ਲੈ ਹੋ ਭਾਈ ਮੇਰੇ ਕੋ ਪ੍ਰਭ ਆਗੈ ਅਰਦਾਸ। ਐਸਾ ਹਿਰਦਾ ਗੱਲ ਮਿਲ ਆਪ ਜੀ, ਬਾਬੇ ਮਹਾਂਦੇਵ ਕੋਲ ਵੀ ਗਏ ਸੀ,

ਗਿਆਨ ਆਦਿਕ ਦੇ ਸੁੱਖ, ਬ੍ਰਹਮ ਗਿਆਨ ਦਾ ਸੁੱਖ ਆਤਮ ਰਾਮ ਪ੍ਰਗਾਸ ਕਰ ਦਿੱਤਾ ਜੀ ਦੇ ਹਿਰਦੇ ਵਿੱਚ। ਤਾਂ ਕੋ ਬੋਹਰ ਨਾ ਲਾਗਾ ਦੁੱਖਾ, ਉਹਨੂੰ ਫਿਰ ਆ ਕੇ ਕੋਈ ਦੁੱਖ ਨਹੀਂ ਪਰਤ ਕੇ ਲੱਗਦਾ ਹੈ, ਫਿਰ ਦੁੱਖ ਨਹੀਂ ਲੱਗਦਾ। ਤਾਂ ਕੋ ਬੋਹਰ ਨਾ ਲਾਗਾ ਦੁੱਖ, ਉੱਥੇ ਸੁੱਖ ਹੀ ਸੁੱਖ ਹੈ, ਆਨੰਦ ਹੀ ਆਨੰਦ ਹੈ। ਦੁੱਖ ਨਾ ਹੀ ਸਭ ਸੁੱਖ ਹੀ ਹੈ ਰੇ, ਇੱਕ ਹੈ ਇੱਕ ਹੀ ਨੇਤਾ ਹੈ। ਬੁਰਾ ਨਹੀਂ ਸਭ ਭਲਾ ਹੀ ਹੈ ਰੇ, ਹਾਰ ਨਹੀਂ ਸਭ ਜੇਤਾ, ਉੱਥੇ ਜਿੱਤ ਹੀ ਹੈ। ਅਡੋਲ ਅਡਿੱਗ ਅਵਸਥਾ ਦਾ ਮਾਲਕ ਬਣ ਜਾਂਦਾ ਉਹ, ਸੁੱਖ ਹੀ ਸੁੱਖ ਆਨੰਦ। ਐਵੇਂ ਨਹੀਂ ਤੱਤੀਆਂ ਤਵੀਆਂ 'ਤੇ ਬੈਠ ਕੇ ਵੀ ਗੀਤ ਗਾਏ, ਕੀਰਤਨ ਕੀਤਾ, ਸ਼ਬਦ ਉਚਾਰੇ। ਤਾਂ ਕੋ ਬੋਹਰ ਨਾ ਲਾਗਾ ਦੁੱਖ, ਨਾ ਉੱਥੇ ਦੁੱਖ ਹੈ, ਨਾ ਭੁੱਖ ਹੈ, ਨਾ ਆਲਸ ਹੈ। ਨਾਨਕ ਦੁੱਖ ਸੁੱਖ ਵਿਆਪਤ ਨਹੀਂ, ਜਿੱਥੇ ਆਤਮ ਰਾਮ ਪ੍ਰਗਾਸ ਨਹੀਂ ਦੁੱਖ ਸੁੱਖ ਦਾ ਅਸਰ। ਉੱਥੇ ਇੱਕ ਰਸਾਨੰਦ ਹੈ। ਤਾਂ ਕੋ ਬੋਹਰ ਨਾ ਲਾਗੈ ਦੁੱਖ, ਆਪੇ ਆਪ ਸਰਬ ਪ੍ਰਤਪਾਲ। ਸਮਝ ਪੈ ਜਾਂਦੀ ਜੀਵਾਂ ਦੇ ਵਾਸਤੇ ਕੁਝ ਵੀ ਨਹੀਂ, ਇਹ ਤੇ ਪ੍ਰੇਰੇ ਹੋਏ ਉਹਦੇ ਵਾਹਿਗੁਰੂ ਦੇ ਕਰਦੇ ਨੇ, ਜਿਉਂ ਪ੍ਰੇਰੇ ਤੇ ਉਹ ਕਰਨਾ ਹੈ। ਆਪੇ ਆਪ ਸਰਬ ਪ੍ਰਤਪਾਲ, ਆਪਣੇ ਆਪੇ ਆਪ ਸਾਰੇ ਥਾਵਾਂ ਤੇ ਸਾਰਿਆਂ ਦੀ ਪ੍ਰਤਪਾਲਣਾ ਕਰਨ ਵਾਲਾ ਆਪੇ ਆਪ ਅਕਾਲ ਪੁਰਖ ਸੱਚਾ ਪਾਤਸ਼ਾਹ ਵਾਹਿਗੁਰੂ ਹੈ, ਕੋਈ ਜਨਮ ਦਿੰਦਾ ਹੈ, ਕੋਈ ਕਰਮ ਕਰਾਉਂਦਾ ਹੈ, ਕੋਈ ਫਲ ਲਾਉਂਦਾ ਹੈ, ਸੱਚੇ ਪਾਤਸ਼ਾਹ ਉਹੀ ਪ੍ਰਤਪਾਲਣਾ ਕਰਦਾ ਹੈ, ਉਹੀ ਲੈਤਾ ਕਰਦਾ ਹੈ। ਸਾਰੇ ਇੱਕ ਦੀ ਹੀ ਖੇਡ, ਇੱਕ ਦਾ ਹੀ ਤਮਾਸ਼ਾ ਹੈ। ਨਾਨਕ ਰਾਤੋ ਰੰਗ ਗੋਪਾਲ, ਇਹ ਬ੍ਰਹਮ ਗਿਆਨ ਦੀ ਅਵਸਥਾ ਹੈ। ਮਹਾਰਾਜ ਕਹਿੰਦੇ ਸੀ ਇੱਕੋ ਇੱਕ ਹੁਣ, ਕਿਸੇ ਤਰ੍ਹਾਂ ਦਾ ਵੀ ਕੋਈ ਥੋੜਾ ਜਿੰਨਾ ਵੀ ਸਾਨੂੰ ਸੰਸਾਰ ਨਹੀਂ ਹੈ, ਇਹ ਕੰਮ ਹੋਵੇਗਾ ਜਾਂ ਨਹੀਂ ਹੋਵੇਗਾ, ਇਹ ਕਾਰਜ ਸਿਰੇ ਲੱਗੇਗਾ ਜਾਂ ਨਹੀਂ ਲੱਗੇ, ਕੀ ਬਣੇਗਾ, ਕੋਈ ਸੰਸਾਰ ਨਹੀਂ। ਨਾਨਕ ਰਾਤੋ ਰੰਗ ਗੋਪਾਲ, ਗੁਰੂ ਦੀ ਬਖਸ਼ਿਸ਼ ਨਾਲ ਉਹਦਾ ਗਿਆਨ ਹੋਣ ਤੇ ਹੁਣ ਬੇਪਰਵਾਹ ਸਦਾ ਰੰਗ ਹਰਕ ਹੈ। ਜਾ ਕੋ ਪਾਖ ਸੁਆਮੀ, ਅਸੀਂ ਇੱਕੋ ਇੱਕ ਗੋਪਾਲ, ਸਾਰੀ ਪ੍ਰਿਥਵੀ ਦੀ, ਗੋ ਤੋਂ ਭਾਵ ਪ੍ਰਿਥਵੀ ਧਰਤੀ, ਧਰਤੀ ਤੇ ਜੀਵਾਂ ਨੂੰ ਪੈਦਾ ਕਰਕੇ ਪ੍ਰਤਪਾਲਣਾ ਕਰਨ ਵਾਲਾ ਜੋ ਪਾਲ ਪਾਲਣਾ ਵਾਲਾ ਪਾਲਣਹਾਰਾ ਹੈ, ਉਹ ਵਾਹਿਗੁਰੂ ਦੇ ਨਾਮ ਦੇ ਰੰਗ ਵਿੱਚ ਰੰਗਿਆ ਗਿਆ, ਮਨ ਰੰਗ ਲਿਆ ਹੈ। ਉਹਦੇ ਤੋਂ ਬਿਨਾਂ ਦੂਜੀ ਭੁੱਖ ਨਹੀਂ, ਦੂਜਾ ਕੋਈ ਕੰਮ ਨਹੀਂ ਹੈ। ਗੁਰੂ ਰਾਮਦਾਸ ਮਹਾਰਾਜ ਨੇ ਹੋ ਮੂਰਖ ਕਾਰਾ ਲਾਈਆ ਨਾਨਕ ਹਰ ਕੰਮੇ, ਹੁਣ ਅਸੀਂ ਉਹਦੇ ਰੰਗ ਵਿੱਚ ਰੰਗੇ ਰਹਿੰਦੇ ਹਾਂ, ਬੇਪਰਵਾਹ ਹੋ ਗਏ ਹਾਂ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ, ਜਿਵੇਂ ਗੁਰੂ ਦੀ ਰਹਿਮਤ ਹੁੰਦੀ, ਬਖਸ਼ਿਸ਼ ਹੁੰਦੀ, ਬ੍ਰਹਮ ਦਾ ਗਿਆਨ ਹੁੰਦਾ ਹੈ, ਸੋ ਮੰਜ਼ਿਲ ਹਾਸਲ ਹੋ ਜਾਂਦੀ ਹੈ ਗੁਰਮੁਖ ਨੂੰ। ਇਹ ਮਹਾਰਾਜ ਜੀ ਨੇ ਆਪ ਸੱਚੇ ਪਾਤਸ਼ਾਹ ਜੀ ਨੇ ਬਿਆਨ ਕੀਤਾ। ਸਤਿਗੁਰੂ ਰਹਿਮਤ ਕਰਨ, ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ੀ ਅੱਗੇ ਤੋਂ।

ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰਤਾ ਪਾਇਆ ਸਹਿਜ ਸੇਤੀ, ਮਨ ਵੱਜੀਆਂ ਵਾਧਾਹੀਆਂ, ਰਾਗ ਰਤਨ ਪਰਵਾਰ ਭਰੀ ਆ, ਸ਼ਬਦ ਗਾਵਣੇ ਆਈ ਆ, ਸ਼ਬਦੋ ਤੰਗ ਆਵਹੋ ਹਰੀ ਕੇਰਾ, ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋ

ਸਤਿਗੁਰੁ ਮੈਂ ਪਾਇਆ, ਇਹ ਮਨ ਮੇਰਿਆ, ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਦੁੱਖ ਸਭ ਵਿਸਾਰਨਾ, ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸੁਵਾਰਨਾ, ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨ ਹੋ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ, ਘਰਤਾ ਤੇਰਾ ਸਭ ਕਿਛ ਹੈ, ਜਿਸ ਦੇਹ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ, ਵਾਜੇ ਸਭ ਕਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈ ਆ, ਸਦਾ ਕੁਰਬਾਨ ਕੀਤਾ ਗੁਰੂ ਵਿਟ ਹੋ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣ ਹੋ ਸੰਤ ਹੋ, ਸਬਦ ਤਰਹੋ ਪਿਆਰੋ, ਸਾਚਾ ਨਾਮ ਮੇਰਾ ਆਧਾਰ, ਵਾਜੇ ਪੰਚ ਸਬਦ ਤਿਤ ਘਰ ਸੁਭਾਗਾ, ਘਰ ਸੁਭਾਗਾ ਸਬਦ ਵਾਜੇ, ਕਲਾ ਜਿਤ ਕਰਤ ਹਰੀ ਆ, ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕਉ, ਸੇ ਨਾਮ ਹਰਿ ਕੈ ਲਾਗੇ, ਕਹਿ ਨਾਨਕ ਤਹਿ ਸੁਖ ਹੋਆ, ਤਿਤ ਘਰ ਅਨਹਦ ਵਾਜੇ, ਆਨੰਦ ਸੁਣ ਹੋ ਵੱਡ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ, ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣ, ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰਪੂਰ, ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰ, ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ

سید شاہ پادشاہ نے چل جاؤ شطر

ਕੀਤੀ ਛੁਟੇ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ।

ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ ਸਿਰ ਸ਼ਾਹ ਪਾਤਸ਼ਾਹ ਨਿਹਚਲ ਚੌਰ ਛਾ ਛਾ।

ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ ਸਿਰ ਸ਼ਾਹ ਪਾਤਸ਼ਾਹ ਨਿਹਚਲ ਚਾਰ ਛਾਛਾ।

0: ਸਹੀ ਜਿੰਦਾ ਵਾਲਾ
1: ਕਿੱਦਾਂ ਚਲਾਇਆ?
0: ਅੱਛਾ ਵਾਲਾ
1: ਵਾਹਿਗੁਰੂ ਵਾਹਿਗੁਰੂ ਵਾਹਿ

0: ਵਾਹਿਗੁਰੂ
1: ਵਾਹਿਗੁਰੂ ਜੀ ਕਾ ਖਾਲਸਾ
0: ਵਾਹਿਗੁਰੂ ਜੀ ਕੀ ਫਤਿਹ।
1: ਗੌੜੀ ਸੁਖਮਣੀ ਮਹੱਲਾ ਪੰਜਵਾਂ ਸਲੋਕ ਇੱਕ ਓਂਕਾਰ ਸਤਿਗੁਰ ਪ੍ਰਸਾਦ।

0: ਗੁਰ ਏ ਨਵੇਂ ਸਤਿਗੁਰ ਏ ਨਵੇਂ ਸ੍ਰੀ ਗੁਰਦੇਵ ਏ ਨਵੇਂ ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ
1: ਕਲ ਕਲੇਸ਼ ਤਨ ਮਾਹੇ ਮਿਟਾਵੋ
0: ਸਿਮਰੋ ਜਾਸ ਵਸੰਬਰ ਇਕ
1: ਨਾਮ ਜਪ ਤਕ ਨਤ ਅਨੇਕੈ
0: ਵੇਦ ਪ੍ਰਾਣ ਸਿਮਰ ਸਦਾ ਖਰ
1: ਕੀਨੇ ਰਾਮ ਨਾਮ ਏਕ ਆਖਰ
0: ਕਨਿਕਾ ਏਕ ਜੈ ਜੀ ਵਸਾਵੈ
1: ਕਾਂਕੀ ਮਹਿਮਾ ਗਨੀ ਨਾ ਆਵੈ
0: ਕਾਂਕੀ ਏਕੇ ਦਰਤ ਤਹਾਰੋ
1: ਨਾਨਕ ਉਨ ਸੰਗ ਮੋਏ ਅਧਾਰੋ
0: ਸੁਖਮਣੀ ਸੁਖ ਅਮਤ ਪ੍ਰਭ ਨਾਮ
1: ਭਗਤ ਜਨਾ ਕੇ ਮਨ ਬਸਰਾਮ
0: ਪ੍ਰਭ ਕੈ ਸਿਮਰ ਗਰਭ ਨਾ ਬਸੈ
1: ਪ੍ਰਭ ਕੇ ਸਿਮਰਨ ਦੁਖ ਜਮ ਨਕਸੈ
0: ਪ੍ਰਭ ਕੈ ਸਿਮਰ ਕਾਲ ਪਰ ਹਰੈ
1: ਪ੍ਰਭ ਕੇ ਸਿਮਰਨ ਦੁਸ਼ਮਣ ਤਰੈ
0: ਪ੍ਰਭ ਸਿਮਰਤ ਕੁਛ ਬਿਘਨ ਨਾ ਲਾਗੇ
1: ਪ੍ਰਭ ਕੇ ਸਿਮਰਨ ਅੰਧਨ ਜਾਗੇ
0: ਪ੍ਰਭ ਕੈ ਸਿਮਰ ਭਉ ਨਾ ਵਿਆਪੈ
1: ਪ੍ਰਭ ਕੇ ਸਿਮਰਨ ਦੁਖ ਨਾ ਸੰਤਾਪੈ
0: ਪ੍ਰਭ ਕੈ ਸਿਮਰਨ ਸਾਧ ਕੇ ਸੰਗ
1: ਸਰਬ ਨਿਧਾਨ ਨਾਨਕ ਹਰ ਰੰਗ
0: ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿੱਧ
1: ਪ੍ਰਭ ਕੇ ਸਿਮਰਨ ਗਿਆਨ ਧਿਆਨ ਤਤ ਬੁੱਧ
0: ਪ੍ਰਭ ਕੈ ਸਿਮਰਨ ਜਤ ਪੂਜਾ
1: ਪ੍ਰਭ ਕੇ ਸਿਮਰਨ ਬਿਨਸੈ ਦੂਜਾ
0: ਪ੍ਰਭ ਕੈ ਸਿਮਰਨ ਤੀਸ ਨਾਨੀ
1: ਪ੍ਰਭ ਕੈ ਸਿਮਰਨ ਦਰਗਹਿ ਮਾਨੀ
0: ਪ੍ਰਭ ਕੈ ਸਿਮਰਨ ਹੋਏ ਸੋ ਭਲਾ
1: ਪ੍ਰਭ ਕੈ ਸਿਮਰਨ ਸਫਲ ਫਲਾ
0: ਹੇ ਸਿਮਰੇ ਜਨ ਆਪ ਸਮਰਾਏ
1: ਨਾਨਕ ਤਾਂ ਕੇ ਲਾਗੋ ਪਾਏ
0: ਪ੍ਰਭ ਕਾ ਸਿਮਰਨ ਸਭ ਤੇ ਉੱਚਾ
1: ਪ੍ਰਭ ਕੈ ਸਿਮਰਨ ਉਦਰੇ ਮੂਚਾ
0: ਪ੍ਰਭ ਕੈ ਸਿਮਰਨ ਤਿਸਨਾ ਬੁਝਾ
1: ਪ੍ਰਭ ਕੈ ਸਿਮਰਨ ਸਭ ਕੇ ਸੂਝੇ
0: ਪ੍ਰਭ ਕੈ ਸਿਮਰਨ ਨਾਹੀ ਜਮ ਤਰਾਸਾ
1: ਪ੍ਰਭ ਕੈ ਸਿਮਰਨ ਪੂਰਨ ਆਸਾ
0: ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ
1: ਅੰਮ੍ਰਿਤ ਨਾਮ੍ਰਿਤ ਮਾਹੇ ਸਮਾਏ
0: ਪ੍ਰਭ ਜੀ ਵਸੇ ਸਾਧ ਕੀ ਰਸਨਾ
1: ਨਾਨਕ ਜਨਕਾ ਦਾਸਨ ਦਸਨਾ
0: ਪ੍ਰਭ ਕੋ ਸਿਮਰੇ ਸੇ ਤਨਵੰਤੇ
1: ਪ੍ਰਭ ਕੋ ਸਿਮਰੇ ਦੇਵਤਵੰਤੇ
0: ਪ੍ਰਭ ਕੋ ਸਿਮਰੇ ਸੇ ਜਨ ਪ੍ਰਵਾਨ
1: ਪ੍ਰਭ ਕੋ ਸਿਮਰੇ ਸੇ ਪੁਰਖ ਪ੍ਰਧਾਨ
0: ਪ੍ਰਭ ਕੋ ਸਿਮਰੇ ਸੇ ਮੁਹੰਮਦ ਤਾਜੇ
1: ਪ੍ਰਭ ਕੇ ਸਿਮਰੇ ਸਰਬ ਕੇ ਰਾਜੇ
0: ਪ੍ਰਭ ਕੋ ਸਿਮਰੇ ਸੇ ਸੁਖਵਾਸੀ
1: ਪ੍ਰਭ ਕੋ ਸਿਮਰੇ ਸਦਾ ਵਿਨਾਸੀ
0: ਸਿਮਰਨ ਤੇ ਲਾਗੇ ਜਨ ਆਪ ਦਿਆਲਾ
1: ਨਾਨਕ ਜਨਕੀ ਮੰਗੇਰ ਵਾਲਾ
0: ਪ੍ਰਭ ਕੋ ਸਿਮਰੇ ਸੇ ਪਰ ਪੁਕਾਰੀ
1: ਪ੍ਰਭ ਕੋ ਸਿਮਰੇ ਤਿੰਨ ਸਦ ਬਲਿਹਾਰੀ
0: ਪ੍ਰਭ ਕੋ ਸਿਮਰੇ ਸੇ ਮੁੱਖ ਸੁਹਾਵੈ
1: ਪ੍ਰਭ ਕੋ ਸਿਮਰੇ ਤਿੰਨ ਸੂਖ ਵਿਹਾਵੇ
0: ਪ੍ਰਭ ਕੋ ਸਿਮਰੇ ਤਿੰਨ ਆਤਮ ਜੀਤਾ
1: ਪ੍ਰਭ ਕੋ ਸਿਮਰਨ ਤਰਲ ਮਰੀਤਾ
0: ਪ੍ਰਭ ਕੋ ਸਿਮਰੇ ਤਿੰਨ ਅੰਧ ਕਨੇਰੇ
1: ਪ੍ਰਭ ਕੋ ਸਿਮਰੇ ਬਸੇ ਹਰਨੇਰੇ
0: ਸੰਤ ਕਿਰਪਾ ਤੇ ਅੰਧਨ ਜਾਗ
1: ਨਾਨਕ ਸਿਮਰਨ ਪੂਰੇ ਪਾਗ
0: ਪ੍ਰਭ ਕੈ ਸਿਮਰ ਕਾਰਜ ਪੂਰੇ
1: ਪ੍ਰਭ ਕੇ ਸਿਮਰਨ ਕਹੂ ਨਾ ਚੂਰੇ
0: ਪ੍ਰਭ ਕੈ ਸਿਮਰਨ ਹਰ ਗੁਣਬਾਨੀ
1: ਪ੍ਰਭ ਕੇ ਸਿਮਰਨ ਸਹਿਜ ਸਮਾਨੀ
0: ਪ੍ਰਭ ਕੈ ਸਿਮਰਨ ਨਿਚਲ ਆਸਨ
1: ਪ੍ਰਭ ਕੇ ਸਿਮਰਨ ਕਮਲ ਵਿਕਾਸਨ
0: ਪ੍ਰਭ ਕੈ ਸਿਮਰਨ ਅੰਤ ਚਰਕਾਰ
1: ਸੁਖ ਪ੍ਰਭ ਸਿਮਰਨ ਕਾ ਅੰਤ ਨਾ ਪਾਰ
0: ਸਿਮਰੇ ਸੇ ਜਨ ਕੋ ਪ੍ਰਭ ਮਿਆ
1: ਨਾਨਕ ਤਿੰਨ ਜਨ ਸਰਨੀ ਪਿਆ
0: ਹਰ ਸਿਮਰਨ ਕਰਨ ਭਗਤ ਪਟਾਏ
1: ਹਰ ਸਿਮਰਨ ਲਗ ਵੇਦ ਉਪਾਏ
0: ਹਰ ਸਿਮਰਨ ਪੈ ਸਜ ਜਤੀ ਦਾਤੇ
1: ਹਮ ਸਿਮਰਨ ਨੀ ਚੌ ਗੁਣ ਜਾਤੇ
0: ਹਰ ਸਿਮਰ ਧਾਰੀ ਸਭ ਧਰਨਾ
1: ਸਿਮਰ ਸਿਮਰ ਹਰ ਕਾਰਨ ਕਰਨਾ
0: ਹਰ ਸਿਮਰ ਕਿਉ ਸਗਲ ਕਾਰਾ
1: ਹਰ ਸਿਮਰਨ ਮੈਂ ਆਪ ਨਿਰੰਕਾਰਾ
0: ਕਰ ਕਿਰਪਾ ਜਿਸ ਆਪ ਬੁਝਾਇਆ
1: ਨਾਨਕ
0: ਗੁਰਮੁਖ ਹਰ ਸਿਮਰ।

0: ਜੈ ਮਾਤ ਪਿਤਾ ਸਤਮੀਤ ਨਾ ਭਾਈ
1: ਮਨੁਆ ਸ਼ਾਮ ਤੇਰੇ ਸੰਗ ਸਹਾਈ
0: ਜੈ ਮਹਾ ਭਿਆਨ ਦੂ ਜਮਦਲਾ
1: ਤੈ ਕੇਵਲ ਨਾਮ ਸੰਗ ਤੇਰੇ ਚਲੈ
0: ਜੈ ਮੁਸ਼ਕਲ ਹੋਵੇ ਅਤ ਭਾਰੀ
1: ਹਰ ਕੋ ਨਾਮ ਖਿਨਵਾਏ ਉਭਾਰੀ
0: ਖਾਨਕ ਪੁਨੇ ਚਰਨ ਕਰਤ ਨਹੀਂ ਤਰੇ
1: ਹਰ ਕੋ ਨਾਮ ਕੋਟ ਪਾਪਰ ਹਰੇ
0: ਗੁਰਮੁਖ ਨਾਮ ਜਪੋ ਮਨ ਮੇਰੇ
1: ਨਾਨਕ ਪਾਵੋ ਸੁਖ ਮੇਰੇ
0: ਸ੍ਰੇਸ਼ਟ ਕੋ ਰਾਜਾ ਦੁਖੀਆ
1: ਹਰ ਕਾ ਨਾਮ ਜਪਤ ਹੋਏ ਸੁਖੀਆ
0: ਲਾਖ ਕਰੋੜੀ ਬੰਧਨਾ ਪਰੈ
1: ਹਰ ਕਾ ਨਾਮ ਜਪਤ ਨਿਸਤਰੈ
0: ਅਨਕ ਮਾਇਆ ਰੰਗ ਤਿਖ ਨਾ ਬਜਾਵੈ
1: ਹਰ ਕਾ ਨਾਮ ਜਪਤ ਅਘਾਵੈ
0: ਹਰ
2: ਜੈ ਮਾਰਗ ਗਿਆਤ ਕੇਰਾ
1: ਤੈ ਹਰ ਨਾਮ ਸੰਗ ਹੋਤ ਸੁਹੇਲਾ
0: ਐਸਾ ਨਾਮ ਸਦਾ ਧਿਆਈਐ
1: ਨਾਨਕ ਗੁਰਮੁਖ ਪਰਮ ਗਤ ਪਾਈਐ
0: ਸੂਰਜ ਨਹੀਂ ਕੋੜ ਲਖ ਵਾਹੀ
1: ਨਾਮ ਜਪਤ ਤੈ ਪਾਰ ਪਰਾਹੀ
0: ਅਨ ਬਿਗੰਜ ਆਏ ਸੰਘਾਰਾ
1: ਹਰ ਕਾ ਨਾਮ ਤਤਕਾਲ ਅਜਾਏ
0: ਅਨਕ ਜੋਨ ਜਨਮ ਮਰ ਜਾਮ
1: ਨਾਮ ਜਪਤ ਪਾਵੈ ਬਿਸਰਾਮ
0: ਹਉ ਮਹਿਲਾ ਮਲ ਕਉ ਨ ਧੋਵੈ
1: ਹਰ ਕਾ ਨਾਮ ਕੋੜ ਪਾਖ ਹੋਵੈ
0: ਐਸਾ ਨਾਮ ਜਪੋ ਮਨ ਰੰਗ
1: ਨਾਨਕ ਪਾਈਐ ਸਾਧ ਕੇ ਸੰਗ
0: ਜੈ ਮਾਰ ਕੇ ਗਨੇ ਜਾਏ ਨਾ ਕੋਸਾ।

0: ਧਿਆਨ ਤਾਂ ਤਬਾ ਕਾਮ ਤਿਰਖਾ ਮੰਤ
1: ਅਕਰਖ
0: ਭਗਤ ਜਨਾ ਕੇ ਮੰਤ ਨਾਮ
1: ਸੰਤ ਜਨਾ ਕੇ ਮੰਤ ਵਿਸਰਾਮ
0: ਹਰ ਕਾ ਨਾਮ ਦਾਸ ਕੀ ਓਟ
1: ਹਰ ਕੇ ਨਾਮ ਉਦਰੇ ਜਨ ਕੋਟ
0: ਹਰ ਜਸ ਕਰਤ ਸੰਦ ਰਾਤ
1: ਹਰ ਹਰ ਔਖਦ ਸਾਦ ਕਮਾਤ
0: ਹਰ ਜਨ ਕੇ ਹਰ ਨਾਮ ਨਿਦਾਨ
1: ਪਾਰ ਬ੍ਰਹਮ ਜਨ ਕੀ ਨੋ ਦਾਨ
0: ਮਨ ਤਨ ਰੰਗ ਰਤੇ ਰੰਗ ਇਕ
1: ਨਾਨਕ ਜਨ ਕੇ ਬਿਰਤ ਵਿਵੇਕ
0: ਹਰ ਕਾ ਨਾਮ ਜਨ ਕੋ ਮੁਕਤ ਜੁਗਤ
1: ਹਰ ਕੇ ਨਾਮ ਜਨ ਕੋ ਤ੍ਰਿਪਤ
0: ਹਰ ਕਾ ਨਾਮ ਜਨ ਕਾ ਰੂਪ ਰੰਗ
1: ਹਰ ਨਾਮ ਜਪਤ ਕਾ ਪਰੇ ਨਾ ਭੰਗ
0: ਹਰ ਕਾ ਨਾਮ ਜਨ ਕੀ ਵਡਿਆਈ
1: ਹਰ ਕੇ

0: ਹਰ ਹਰ ਜਨਕਾ ਮਾਲ ਖਜ਼ੀਨਾ
1: ਹਰ ਤਨ ਜਨਕੋ ਭਾਵ ਪ੍ਰਭਦੀਨਾ
0: ਹਰ ਹਰ ਜਨਕਾ ਓਟ ਸਤਾਣੀ
1: ਹਰ ਪ੍ਰਤਾਪ ਜਨ ਅਵਰ ਨਾ ਜਾਣੀ
0: ਓਤ ਪੋਤ ਜਨ ਹਰ ਰਾਤੇ
1: ਸੁੰਦ ਸਮਾਰ ਨਾਮ ਰਸ ਮਾਤੇ
0: ਆਠ ਪੈਰ ਜਨ ਹਰ ਜਪੇ
1: ਹਰ ਕਾ ਭਗਤ ਪ੍ਰਗਟ ਨਹੀਂ ਛਪੇ
0: ਹਰ ਕੀ ਭਗਤ ਮੌਤ ਵੋ ਕਰੇ
1: ਨਾਨਕ ਜਨ ਸੰਗੇ ਕਰੇ
0: ਮਾਰ ਜਾਤ ਹਰ ਕੋ ਨਾਮ
1: ਕਾਮ ਦੇਨ ਹਰ ਹਰ ਗੁਣ ਕਾਮ
0: ਸਭਤੇ ਉਤਮ ਹਰ ਕੀ ਕਥਾ
1: ਨਾਮ ਸੁਨਮ ਦਰ ਦੁਖ ਲਥਾ
0: ਨਾਮ ਕੀ ਮਹਿਮਾ ਸੰਤ ਰਜ ਬਸੈ
1: ਸੰਤ ਪ੍ਰਤਾਪ ਗੁਰ ਸਭ ਨਸੈ
0: ਸੰਤ ਕਾ ਸੰਗ ਬੜਾ ਭਾਗੀ ਪਾਈਐ

0: ਜੇ ਕੋ ਆਪਣੀ ਸੋਭਾ ਲੋਰੇ
1: ਸਾਧ ਸੰਗੇ ਹੋਮੇ ਛੋਰੇ
0: ਜੇ ਕੋ ਜਨ ਮਰਨ ਤੇ ਡਰੇ
1: ਸਾਧ ਜਨਾ ਕੀ ਸਰਨੀ ਪਰੇ
0: ਜੈ ਜਨ ਕੋ ਪ੍ਰਭ ਦਰਸ ਪਿਆਸਾ
1: ਨਾਨਕ ਕਾ ਕੇਵਲ ਬਲ ਜਾਸਾ
0: ਸਗਲ ਪੁਰਖ ਮੈਂ ਪੁਰਖ ਪ੍ਰਧਾਨ
1: ਸਾਧ ਸੰਗਾ ਕੇ ਮਿਟੇ ਅਭਿਮਾਨ
0: ਆਸ ਕੋ ਜੋ ਜਾਣੇ ਨੀਚਾ
1: ਸੋ ਗਣੀਏ ਸਭ ਤੇ ਉੱਚਾ
0: ਜਾਂ ਕਾ ਮਨ ਹੋਏ ਸਗਲ ਕੀ ਦੀਨਾ
1: ਹਰ ਹਰ ਨਾਮ ਦੇ ਘਟ ਘਟ ਚੀਨਾ
0: ਮਨ ਆਪਣੇ ਤੇ ਬੁਰਾ ਮਟਾਨਾ
1: ਦੇਖੇ ਸਗਲ ਸ੍ਰਿਸ਼ਟ ਸਾਜਨਾ
0: ਸੁਖ ਦੁਖ ਜਨ ਚਨ ਸਭ ਸਚੇਤਾ
1: ਨਾਨਕ ਪਾਪ ਪੁੰਨ ਨਹੀਂ ਲੇਪਾ
0: ਨਿਰਧਨ ਕਉ ਤਾਂ ਤੇਰੋ ਨਾਉ
1: ਨਿਥਾਵੇਂ ਕੋ ਨਉ ਤੇਰੋ ਥਾਉ
0: ਨਵਾਨੇ ਕੋ ਬਰਾਉ ਤੇਰੋ ਮਾਨ
1: ਸਗਲ ਘਟਾ ਕੋ ਦੇਵੋ ਦਾਨ
0: ਕਰਨ ਕਰਾਵਨ ਹਾਰ ਸਵਾਮੀ
1: ਸਗਲ ਘਟਾ ਕੇ ਅੰਤਰ ਜਾਮੀ
0: ਆਪਣੀ ਗਦਮ ਜਾਨੋ ਆਪੇ
1: ਆਪਨ ਸੰਗ ਆਪ ਪ੍ਰਭ ਰਾਤੇ
0: ਤੁਮਰੀ ਉਤ ਤੁਮ ਤੇ ਹੋਏ
1: ਨਾਨਕ ਅਵਰ ਨ ਜਾਣਸ ਹੋਏ
0: ਸਾਰੋ ਧਰਮ ਹੈ ਸ੍ਰੇਸ਼ਟ ਧਰਮ
1: ਹਰ ਕੋ ਨਾਮ ਜਪ ਨਿਰਮਲ ਕਰਮ
0: ਹੋਲ ਕਿਰਿਆ ਮੈਂ ਉੱਤਮ ਕਿਰਿਆ
1: ਸਾ ਸੰਗ ਦੁਰਮਤ ਮਲ ਹਿਰਿਆ
0: ਸਗਲ ਉਦਮ ਹੈ ਉਦਮ ਭਲਾ
1: ਹਰ ਕੋ ਨਾਮ ਜਪੋ ਜੀ ਸਦਾ
0: ਸਗਲ ਬਾਣੀ ਮੈਂ ਅਵਰਤ ਬਾਣੀ
1: ਹਰ

0: ਸਜਣ ਤਿਆਗ ਧੋਟੀ ਸੰਗ ਰਚੇ
1: ਜੋ
0: ਛੱਡਣਾ ਸੋ ਐਸਾ ਕਰ
1: ਮਾਨੇ
0: ਜੋੜ ਜਾਏ ਤਿਸ ਕਾ ਸ਼ਰਮ
1: ਕਰੇ
0: ਅੰਦਰ ਲੇਪ ਧਾਰੇ
1: ਤੋਏ
0: ਕਰਾਲ ਕਰਤੂਤ ਪਸ਼ੂ ਕੀ ਮਾਨ ਸਜਾਤ
1: ਪਚਾਰਾ ਕਰੇ ਦਿਨ ਰਾਤ
0: ਬਾਹਰ ਭੇਖ ਅੰਤਰ ਮਲ ਮਾਇਆ ਵਾਰ ਗਿਆਨ ਧਿਆਨ ਇਸ਼ਨਾਨ
1: ਅੰਤਰ ਵਿਆਪੈ ਲੋਭ ਸਵਾਨ
0: ਅੰਤਰ ਅਗਨ ਬਾਹਰ ਤਿਨ ਸਵਾ
1: ਗਲ ਪਾਤਰ ਕੈਸੇ ਤਰੇ ਅਥਾ
0: ਜਾਂ ਕੇ ਅੰਤਰ ਵਸੇ ਪ੍ਰਭ ਆਪ
1: ਨਾਨਕ ਦੇ ਜਨ ਸਹਿ ਸਮਾਦ
0: ਹੁਣ ਅੰਦਾ ਕੈਸੇ ਮਾਰਗ ਪਾਵੈ
1: ਕਰਜੈ ਲਿਓ
0: ਬਜਾਰ ਤੂਜੇ ਡੋਰਾ ਗਾਵੇ ਗੰਗਾ
1: ਯਤਨ ਕਰੇ ਤੋ ਵੀ ਸਰਬੰਗ
0: ਕੈ ਪਿੰਗਲ ਪਰਬਤ ਪਰ ਭਵਨ
1: ਨਹੀਂ ਹੋ ਤੂ ਆਸ ਗਵਨ
0: ਕਰਤਾਰ ਕੰਨ ਮੈਂ ਦੀਨ ਬੇਨਤੀ ਕਰੇ
1: ਨਾਨਕ ਤੁਮਰੀ ਕਿਰਪਾ ਕਰੇ
0: ਸੰਗ ਸੁਹਾਈ ਸੁਹਾਵੇ ਨਾ ਚੀਤ
1: ਜੋ ਬਰਾਈ ਤਾਂ ਸਿਉ ਪ੍ਰੀਤ
0: ਬਲੁਆ ਕੇ ਗ੍ਰਹਿ ਭੀਤਰ ਵਸੇ

0: ਮਨ ਹਰ ਕੇ ਨਾਮ ਕੀ ਬਨੀ ਸੁਖਦਾਈ
1: ਹਰ ਕਿਰਪਾ ਨਾਮ ਜਾਪ ਲੈ ਲਾਈ
0: ਮਿਥਿਆ ਤਨ ਤਨ ਕਦਮ ਸਵਾਇਆ
2: ਮਿਥਿਆ ਹੋ ਮੈਂ ਮਮਤਾ ਮਾਇਆ
0: ਮਿਥਿਆ ਰਾਜ ਜੋਵਨ ਤਨ ਮਾਲ
2: ਮਿਥਿਆ ਕਾਮ ਕ੍ਰੋਧ ਵਿਕਰਾਲ
0: ਮਿਥਿਆ ਰਾਸ ਹਾਥੀ ਅਸਵ ਵਸਤ੍ਰ
2: ਮਿਥਿਆ ਰੰਗ ਸੰਗ ਮਾਇਆ ਪੇਖ ਹਸਤਾ
0: ਮਿਥਿਆ ਤ੍ਰੋਹ ਮੋਹ ਮਾਨ
2: ਮਿਥਿਆ ਆਪ ਸੂਪ ਕਰਤ ਕਮਾਨ
0: ਅਸਤਰ ਪਾਸ ਸਾਧ ਕੀ ਸਰਨ
2: ਨਾਨਕ ਜਪ ਜਪ ਜੀਵੇ ਹਰਿ ਕੇ ਚਰਨ
0: ਮਿਥਿਆ ਸਰਵਣ ਪਰ ਨਿੰਦਾ ਸੁਨੇ
2: ਮਿਥਿਆ ਹਸ ਪਰ ਦਰਬ ਹੋਇ
0: ਮਿਥਿਆ ਨੇਤਰ ਪੇਖਤ ਨੇਤਰ ਪੇਖਤ ਪਰ ਤ੍ਰੈ ਪਾਂਦ
3: ਮਿਥਿਆ ਨੇਤਰ ਪੇਖਤ ਪਰ ਤ੍ਰਿਐ ਰੂਪਾਦ ਮਿਥਿਆ ਰਸਨਾ ਭੋਜਨ ਅਨ ਸਵਾਦ
0: ਮਿਥਿਆ ਚੰਨ ਪਰ ਬਕਾਰ ਕੋਤਾ

0: ਰਹਿਣ ਬਿਰਥਾ ਵਿਆਹੇ
1: ਮੇਗ ਬਿਨਾ ਜਿਉ ਖੇਤੀ ਜਾਏ
0: ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ
1: ਜਿਉ ਕਿਰਪਨ ਕੇ ਨਿਰਾਰਥ ਧਾਮ
0: ਧਨ ਧਨ ਤੇ ਜਨ ਜੈ ਕਟ ਵਸਿਓ ਹਰਿ ਨਾਉ
1: ਨਾਨਕ ਕਾ ਕੇ ਬਲ ਬਲ ਜਾਉ
0: ਰਹਿਤ ਅਵਰ ਕਛੁ ਅਵਰ ਕਮਾਉ।

0: ਪ੍ਰਸਾਦ ਸਾਹਿਬ ਕੀ ਗਤ ਹੋਏ,
1: ਨਾਨਕ ਜਾਪ ਜਪੇ ਜਪ ਸੋਏ,
0: ਆਜ ਬਾਏ ਜਵੇ ਸੋ ਨਾਓ,
1: ਆਪ ਕਵਾਏ ਸੋ ਹਰ ਗੰਗਾਓ,
0: ਕਿਰਪਾ ਤੇ ਹੋਏ ਪ੍ਰਗਾਸ,
1: ਪ੍ਰਭੂ ਦੇ ਆਤੇ ਕਮਲ ਵਿਗਾਸ,
0: ਸੋ ਵਣ ਬਸੇ ਮਨ ਸੋਏ,
1: ਪ੍ਰਭ

0: ਗਿਆਨੀ ਕਹਿ ਹੋਏ ਸੋ ਭਲਾ
1: ਬ੍ਰਹਮ ਗਿਆਨੀ ਸਫਲ ਫਲਾ
0: ਬ੍ਰਹਮ ਗਿਆਨੀ ਸੰਗ ਸਗਲ ਆਧਾਰ
1: ਨਾਨਕ ਬ੍ਰਹਮ ਗਿਆਨੀ ਜਪੇ ਸਗਲ ਸੰਸਾਰ
0: ਬ੍ਰਹਮ ਗਿਆਨੀ ਕਾ ਇੱਕ ਰੰਗ
1: ਬ੍ਰਹਮ ਗਿਆਨੀ ਕੈ ਵਸੇ ਰਬ ਸੰਗ
0: ਬ੍ਰਹਮ ਗਿਆਨੀ ਕਾ ਨਾਮ ਆਧਾਰ।

0: ਮੂਰਤੀ ਭੈ ਤੀਰਸ ਵਾਸੀ
1: ਕਈ ਕੋਟ ਪਰਮਾਤਮਾ ਦਾਸੀ
0: ਕਈ ਕੋਟ ਵੇਦ ਕੇ ਸਰੋਤੇ
1: ਕਈ ਕੋਟ ਤਬੀ ਸਰ ਹੋਤੇ
0: ਕਈ ਕੋਟ ਆਤਮ ਧਿਆਨ ਤਾਰਾ
1: ਕਈ ਕੋਟ ਕਪਤਾਰ ਵਿਚਾਰੇ
0: ਕਈ ਕੋਟ ਨਾਉ ਤਨ ਨਾਉ ਤੇ ਆਵਾ
1: ਨਾਨਕ ਕਰਤੇ ਕਾ ਅੰਤ ਨਾ ਪਾਵੇ
0: ਕਈ ਕੋਟ ਭੈ ਮਾਨੀ
1: ਕਈ ਕੋਟ ਅੰਧ ਗਿਆਨੀ
0: ਕਈ ਕੋਟ ਕਿਰਪ ਕਠੋਰ
1: ਕਈ ਕੋਟ ਅਭਿਕਾਤਮ ਨੇ ਕੋਰ
0: ਕਈ ਕੋਟ ਪਰ ਤਰਵ ਕਹਿਰੇ
1: ਕਈ ਕੋਟ ਪਰ ਦੂਖ ਨਾ ਕਰੇ
0: ਕਈ ਕੋਟ ਮਾਇਆ ਸਰਮ ਮਾਹੇ
1: ਕਈ ਕੋਟ ਪਰਦੇਸ਼ ਪਰਮਾਏ
0: ਲਾਓ ਤੇ ਤਿਲ ਲਗਨਾ
1: ਨਾਨਕ ਕਰਤੇ ਕੀ ਜਾਣੇ ਕਰਤਾ ਰਚਨਾ
0: ਕਈ ਕੋਟ ਸਿੱਧ ਜਤੀ ਜੋਗੀ
1: ਕਈ ਕੋਟ ਰਾਜੇ ਰਸ ਭੋਗੀ
0: ਕਈ ਕੋਟ ਪੰਖੀ ਸਰਵ ਪਾਏ
1: ਕਈ ਕੋਟ ਬਾਦਲ ਬਿਰਖ ਨਿਭਾਏ
0: ਕਈ ਕੋਟ ਪੌਣ ਪਾਣੀ ਵੈ ਸੰਤਰ
1: ਕਈ ਕੋਟ ਦੇਸ ਭੂ ਮੰਡਲ
0: ਕਈ ਕੋਟ ਸੱਸੇ ਸੂ ਨਖਤਰ
1: ਕਈ ਕੋਟ ਦੇਵ ਦਾਨ ਇੰਦਰ ਸਿਰ ਛਤਰ
0: ਸਗਲ ਸਮਗਰੀ ਆਪਣੇ ਸੂ ਧਾਰੇ
1: ਨਾਨਕ ਜਿਸ ਜਿਸ ਭਾਵੇ ਤਿਸ ਤਿਸ ਨਿਸਤਾਰੇ
0: ਕਈ ਕੋਟ ਰਾਜਨ ਤਾਮਸ ਸਾਧਕ

0: ਕੋਟ ਭੂਤ ਸੇ ਸੁਖਰ ਮ੍ਰਿਗਾ ਚ
1: ਨੇੜੇ ਸਭ ਤੇ ਦੂਰ
0: ਨਾਨਕਾ ਬਲ ਪਤਰਿਆ ਭਰਪੂਰ
1: ਕਈ ਕੋਟ ਪਾਤਾਲ ਕੇ ਵਾਸੀ
0: ਕਈ ਕੋਟ ਨਰਕ ਸਰਗ ਨਿਵਾਸੀ
1: ਕਈ ਕੋਟ ਜਨਮੈ ਜੀਵੈ ਮਰੈ
0: ਕਈ ਕੋਟ ਬੋਜੋ ਨੀ ਫਰੈ
1: ਕਈ ਕੋਟ ਵੈਰ ਸੀ ਖਾਏ
0: ਕਈ

0: ਮੇਰੀ ਕੋੜ ਆਪ ਕੋ ਖੋ ਜਾਂਤੇ
1: ਮੇਰੀ
0: ਕੋੜ ਦਾ ਸੰਭਾਸ
2: ਕੋੜ
0: ਮੰਗੇ ਸਤਸੰਗ
2: ਜਿਨਕਾ
0: ਹੋਏ ਆਪ ਸੋ ਪ੍ਰਸੰਨ
2: ਨਾਨਕ ਤੇਜਨ ਸਦਾ ਤਨ ਤਨ
0: ਕਈ ਕੋੜ ਖਾਣੀ ਅਰ ਖੰਡ
2: ਕਈ ਕੋਟ ਬ੍ਰਹਿਮੰਡ
0: ਕਈ ਕੋਟ ਹੋਏ ਅਵਤਾਰ
2: ਕਈ ਜੋਗੀ ਨੂੰ ਵਿਸਤਾਰ
0: ਵਾਰ ਪਸਰਿਓ ਬਸਾਰ
2: ਸਦਾ ਸਦਾ ਇੱਕ ਇੱਕ ਅੰਕਾਰ
0: ਕੋਟ ਕਿਨੇ ਵਪਾਤ
2: ਕਾਂਤ
0: ਨਾ ਜਾਣੇ ਕੋਈ
2: ਆਪੇ ਆਪ ਨਾਨਕ ਪ੍ਰਭ ਸੋਏ
0: ਕੋਟ ਪਾਵ ਰੌਂਕੇ ਦਾਸ ਕੋਟ ਤਤ ਕੇ ਵੇਤੇ
2: ਸਦਾ ਨਿਹਾਰੇ ਕੋਈ
0: ਕੋਟ ਨਾ ਗੁਣ ਗਾਵੇ
2: ਅਮਰ ਭਏ ਸਾਸਾ ਜੀਵੇ
0: ਕਈ ਕੋਟ ਨਾ ਗੁਣ ਗਾਵੇ
2: ਆਤਮ

0: ਕਰਨ ਕਰਾਵ ਨ ਕਰਨੇ ਜੋਗ
1: ਜੁਗਿਸ ਪਾਵੇ ਸੋਈ ਹੋਗ
0: ਕਨਵੇਂ ਥਾਪ ਥਾਪਨ ਹਾਰਾ
1: ਅੰਤ ਨਹੀਂ ਕਿਛੁ ਪਾਰਾ ਵਾਰਾ
0: ਹੁਕਮੇ ਧਾਰ ਦਰਹਾਵੇ
1: ਹੁਕਮੇ ਉਪਜੇ ਹੁਕਮ ਸਮਾਵੇ
0: ਹੁਕਮੇ ਊਚ ਨੀਚ ਵਿਹਾਰ
1: ਹੁਕਮੇ ਅਨੇਕ ਰੰਗ ਪ੍ਰਕਾਰ
0: ਕਰ ਦੇਖੇ ਆਪਣੀ ਵਡਿਆਈ
1: ਨਾਨਕ ਸਮੇ ਰਿਆ ਸਮਾਈ
0: ਭਾਵੇ ਮਾਨ ਔਗਤ ਪਾਵੇ
1: ਪਾਵੇ ਤਾਂ ਪਾਤਰ ਤਰਾਵੇ
0: ਪਾਵੇ ਬਿਨ ਸਾਥ ਤੇ ਰਾਖੇ।

0: ਓਮ
1: ਮਨੁੱਖਤੇ ਕਿਆ ਹੋਇਆ ਵੈ
2: ਜੋਤਿਸ਼ ਪਾਵੇ ਸੋਈ ਕਰਾਵੇ
1: ਜਿਸਕੇ ਹਾਥ ਹੋਏ ਤਾਂ ਸਭ ਕਸਲੇ
2: ਜੋਤਿਸ਼ ਪਾਵੇ ਸੋਈ ਕਰੇ
1: ਅਨਜਾਨਤ ਵਿਖਿਆ ਮੈਂ ਰਚੇ
2: ਜੇ ਜਾਣਤ ਆਪਣੇ ਆਪ ਬਚੇ
1: ਪਰ ਮੈਂ ਭੂਲਾ ਦੇ ਦਸਤਾਵੇ
2: ਨਿਮਕ ਮੈਂ ਚਾਰ ਕੰਠ ਫਿਰਿਆਵੇ
1: ਪਰ ਕਿਰਪਾ ਤੇ ਆਪਣੀ ਭਗਤੀ ਦੇ

0: ਸਾਰੇ ਅਪਰਾਜਿਓ
1: ਜੋਤਿਸ ਪਾਵੈ ਸੋਇ ਫੁਨਤਿਓ
0: ਕਬੂ ਉਚ ਨੀਜ ਮੈ ਬਧੈ
1: ਕਬੂ ਸੋਖ ਰਖ ਰੰ ਹਸੈ
0: ਕਬੂ ਨਿਰਨ ਚੰਦ ਵਿਹਾਰ
1: ਕਬੂ ਉਪਕਾਸ ਪਿਆਲ
0: ਕਬੂ ਬੇਤਾ ਬ੍ਰਹਮ ਵਿਚਾਰ
1: ਨਾਨਕ ਆਪ ਮਿਲਾਵਨ ਹਾਰ
0: ਕਬੂ ਨਿਰਤ ਕਰੇ ਬਹੁ ਭਾਰ।

0: ਰੱਖੇ ਵੀ ਰਹੇ
1: ਗੁਰ ਪ੍ਰਸਾਦ ਨਾਨਕ ਸੱਚ ਕਹੇ
0: ਕਬੂ ਹੋਏ ਪੰਡਤ ਕਰੇ ਰੁਥਾਨ
1: ਕਬੂ ਮੋਹ ਧਾਰੀ ਲਾਵੇ ਧਿਆਨ
0: ਕਬੂ ਤਟ ਤੀਰਥ ਇਸ਼ਨਾਨ
1: ਕਬੂ ਸਿੱਧ ਸਾਧਕ ਮੁਖ ਗਿਆਨ
0: ਕਬੂ ਕੀਟ ਹਸਤ ਅੰਗ ਹੋਏ ਜੀਆ।

0: ਜਿਸਕੇ ਅੰਤਰ ਰਾਜਾ ਮਹਾਨ
1: ਸੋ ਨਰਪਤੀ ਹੋ ਸਵਾਨ
0: ਜੋ ਜਾਣੈ ਮੈਂ ਜੋ ਵਰਵੰਤ
1: ਸੋ ਹੋਵਤ ਬਿਸ਼ਟਾ ਕਾ ਜੰਤ
0: ਸੋ ਕਰਮਵਤ ਕਹਾਵੈ
1: ਜਨਮ ਮਰੈ ਬੋ ਜੋਨ ਪਰਮਾਵੈ
0: ਤੂੰ ਕਾ ਜੋ ਕਰੇ ਗਮਾਨ
1: ਸੋ ਰਖੰਦਾ ਗਿਆਨ
0: ਮਰ ਕਿਰਪਾ ਜਿਸਕੇ ਹਿਰਦੇ ਗਰੀਬੀ ਵਸਾਵੈ
1: ਨਾਨਕਿਆ ਮੁਕਤ ਆਗੇ ਸੁਖ ਪਾਵੈ
0: ਮੰਤਾ ਹੋਏ ਕਰ ਕਰਭਾਵੈ
1: ਤ੍ਰਿਣ ਸਮਾਨ ਕੇ ਸੰਗ ਨ ਜਾਏ
0: ਮਨ ਉਪਰ ਕਰੇ ਆਸ
1: ਪਿਤਰਤਾ ਕਾ ਹੋਏ ਵਿਨਾਸ
0: ਆਪ ਜਾਣੇ ਬਲਵੰਤ
1: ਮੈਂ ਹੋਏ ਜਾਏ ਬਸਵੰਤ
0: ਬਿਨਾ ਵਧੇ ਅਹੰਕਾਰੀ
1: ਧਰਮ ਰਾਏ ਤਿਸ ਕਰੇ ਖੁਆਰੀ
0: ਗੁਰ ਪ੍ਰਸਾਦ ਜਾ ਕੇ ਮਿਟੇ ਮਾਨ
1: ਸੋ ਜਨ ਨਾਨਕ ਦਰਗਹਿ ਪਰਵਾਨ
0: ਮੂੜ ਕਰਮ ਕਰੇ ਹੋ ਤਾਰੇ
1: ਸ਼ਰਮ ਪਾਵੇ ਸਗਲੇ ਬਿਰਤਾਰੇ
0: ਵਸਿਆ ਕਰੇ ਹੰਕਾਰ
1: ਨਰਕ ਸੁਰਗ ਫਿਰ ਫਿਰੇ ਅਵਤਾਰ
0: ਨਾਨਕ ਜਦਨ ਕਰ ਹੱਥ ਨਹੀਂ ਦਵੈ

0: ਜਾਣੇ ਕੁਛ ਹੋਏ
1: ਤਾਂ ਇਸ ਕੋ ਸੁਖਨਾਹੀ ਕੋਏ
0: ਅਵੇ ਜਾਣੇ ਮੈਂ ਕੁਛ ਕਰਤਾ
1: ਤਬ ਲਗ ਜਰਮ ਜੋ ਮੈਂ ਫਿਰਤਾ
0: ਜਬ ਤਾਰੇ ਕੋ ਵੈਰੀ ਮੀਤ
1: ਤਬ ਲਗ ਨੇ ਚਲ ਨਾਹੀ ਜੀਤ
0: ਜਬ ਲਗ ਮੋਹ ਮਗਰ ਸੰਗ ਮਾਹੇ
1: ਤਬ ਲਗ ਕਰਮ ਰਾਏ ਦੇਸ ਜਾਏ
0: ਤਬ ਕਿਰਪਾ ਦੇ ਬੰਧਨ ਟੁੱਟੇ
1: ਗੁਰ ਪ੍ਰਸ਼ਾਦ ਨਾਨਕ ਹੋ ਛੁਟੇ
0: ਲੈਲ ਕਟੇ ਲਾ ਕੁੜਤਾਵੇ
1: ਤ੍ਰਿਪਨਾ ਆਵੇ ਮਾਇਆ ਪਾਸ਼ੇ ਪਾਵੇ
0: ਅਨੁਪ ਗਿਆ ਅਨਕ ਭੋਗ ਵਿਖਿਆ ਕੇ ਕਰੇ
1: ਨੈ ਤ੍ਰਿਪਤਾਵੇ ਖਪ ਖਪ ਮਰੇ
0: ਨਾ ਸੰਦੋ ਨਹੀਂ ਗੁਰਾਜ
1: ਸੁਪਨ ਮਰਤ ਬਿਥੇ ਸਭ ਕਾਜੇ
0: ਨਾਮ ਰੰਗ ਸਰਵ ਸੁਖ ਹੋਏ
1: ਵਡ ਭਾਗੀ ਕਿਸੇ ਪ੍ਰਾਪਤ ਹੋਏ
0: ਅਨ ਕਰਾਵਨ ਆਪੇ ਆਪ
1: ਸਦਾ ਸਦਾ ਨਾਨਕ ਹਰ ਜਾਪ
0: ਅਨ ਕਰਾਵਨ ਕਰਨੇ ਹਾਰ
1: ਇਸਕੇ ਹਾਥ ਕਹਾਂ ਵਿਚਾਰ
0: ਜੈਸੀ ਜੈਸ ਕਰੇ ਤੈਸਾ ਹੋਏ
1: ਆਪੇ ਆਪ ਆਪ ਰੰਗ ਸੋਏ
0: ਜੋ ਕੁਛ ਕੀਨੋ ਸੋ ਆਪਣੇ ਰੰਗ
1: ਸਤੇ ਰੂਪ ਸਭ ਤੇ ਸੰਗ
0: ਜੇ ਦੇਖੇ ਕਰੇ ਵਿਵੇਕ
1: ਆਪੇ ਏਕ ਆਪੇ ਅਨੇਕ
0: ਬੜੇ ਨਾ ਮਨ ਸੇ ਆਵੇ ਨਾ ਜਾਏ
1: ਨਾਨਕ ਸਦੀ ਰਿਹਾ ਸਮਾਏ
0: ਆਪ ਇਸੇ ਸਮਝੇ ਆਪ
1: ਆਪੇ ਰਚਿਆ ਸਭ ਕੇ ਸਾਧ
0: ਆਪ ਕੀਨੋ ਆਪਨ ਵਿਸਤਾਰ
1: ਸਭ ਕਛ ਤਿਸ ਕਾ ਕਰਨੇ ਹਾਰ
0: ਪੈਨ ਕਹੋ ਕਿਸ ਹੋਏ
1: ਥਾਂਤ ਨੰਤਰ ਏਕ ਸੋਏ
0: ਆਪਣੇ ਚਿਲਕ ਆਪ ਕਰਨੇ ਹਾਰ
1: ਕੌਤਕ ਕਰੇ ਰੰਗ ਅਪਾਰ
0: ਮਨ ਮੈਂ ਆ ਮਨ ਆਪਣੇ ਮਾਹੇ
1: ਨਾਨਕ ਕੀਮਤ ਕਹਿ ਨਾ ਜਾਏ
0: ਸਤ ਸਤ ਸਤ ਪ੍ਰਭ ਸਵਾਮੀ
1: ਗੁਰ ਪ੍ਰਸ਼ਾਦ ਕਿਨੇ ਵਖਿਆਨੀ
0: ਸੱਚ ਸੱਚ ਸਤ ਸਭ ਕੀਨਾ
1: ਕੋਟ

0: ਸੰਤ ਕਾ ਦੁਖੀ ਅੱਜ ਵੀ ਟੁੱਟੈ
1: ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੇ
0: ਸੰਤ ਕੇ ਦੁਖੀ ਕੋ ਧਿਆਨ ਫਰਮਾਈਐ
1: ਸੰਤ ਕਾ ਦੁਖੀ ਉਜੜ ਪਾਈਐ
0: ਸੰਤ ਕਾ ਦੁਖੀ ਅੰਤਰ ਤੇ ਥੋਥਾ
1: ਜੋ ਸਾਸ ਬਿਨਾ ਮਿਰ ਤਕੀ ਲੋਥਾ
0: ਸੰਤ ਕੇ ਦੁਖੀ ਕੀ ਜੜ ਕੁਛ ਨਾ ਹੈ
1: ਆਪਨ ਬੀਜ ਆਪੇ ਹੀ ਖਾਏ
0: ਸੰਤ ਕੇ ਦੁਖੀ ਕੋ ਅਵਨ ਰਾਖਨ ਹਾਰ
1: ਨਾਨਕ ਸੰਤ ਪਾਏ ਤਾ ਲੈ ਉਭਾਰ
0: ਸੰਤ ਕਾ ਦੁਖੀ ਓ ਵਿਲ ਲਾਏ
1: ਜਲ ਜਲ ਬਿਹੋਂ ਮਛਲੀ ਤੜਫੜਾਏ
0: ਸੰਤ ਕਾ ਦੁਖੀ ਭੁੱਖਾ ਨਹੀਂ ਰਾਜਾ
1: ਜੋ ਭਾਵ ਕੀਰਤਨ ਨਹੀਂ ਤ੍ਰਾਪੈ
0: ਸੰਤ ਕਾ ਦੁਖੀ ਛੁੜੇ ਕੇਲਾ
1: ਜੋ ਧਿਆਨ ਕੇ ਕੇ ਕਮਾਏ ਤੁਹੇਲਾ
0: ਸੰਤ ਕਾ ਦੁਖੀ ਧਰਮ ਤੇ ਰਹਿ ਤੋ
1: ਸੰਤ ਕਾ ਦੁਖੀ ਸਦ ਮਿਥਿਆ ਕੈਦ
0: ਕੈਦ ਨਿੰਦ ਕਾ ਧੌਰੀ ਪਿਆ
1: ਨਾਨਕ ਜੋ ਤਿਸ ਪਾਵੈ ਸੋਈ ਥਿਆ
0: ਸੰਤ ਕਾ ਦੁਖੀ ਵਿਗੜ ਰੂਪ ਹੋਏ ਜਾਏ
1: ਸੰਤ ਕੇ ਦੁਖੀ ਕੋ ਦਗਿਆ ਮਿਲੇ ਸਜਾਏ
0: ਸੰਤ ਕਾ ਦੁਖੀ ਸਦਾ ਸਹਿ ਕਾਈਐ
1: ਸੰਤ ਕਾ ਦੁਖੀ ਨਾ ਮਰੇ ਨਾ ਜਵਾਈਐ
0: ਸੰਤ ਕੇ ਦੁਖੀ ਕੀ ਪੂਜੇ ਨਾ ਆਸਾ
1: ਸੰਤ ਕੇ ਦੁਖੀ ਚਲੇ ਨਿਰਾਸਾ
0: ਸੰਤ ਕੇ ਦੁਖ ਨਾ ਤ੍ਰਿਸ਼ਟੇ ਕੋਏ
1: ਜੈਸਾ ਪਾਵੇ ਤੈਸਾ ਕੋਈ ਹੋਏ
0: ਕਿਰਤ ਨਾ ਮੇਟੇ ਕੋਏ
1: ਨਾਨਕ ਜਾਣੇ ਸੱਚ ਸੋਏ
0: ਸਭ ਕਰਤੇ ਕਿਉ ਕਰਨੇ ਹਾਰ
1: ਸਦਾ ਆਸ਼ੀਸ ਕੋ ਨਮਸਕਾਰ
0: ਕੀ ਉਸਤਤ ਕਰੋ ਦਿਨ ਰਾਤ
1: ਇਸੇ ਤੇ ਆਓ ਸਾਸ ਗਰਾਸ
0: ਕੋ ਵਰਤੇ ਤਿਸ ਕਾ ਕੀਆ
1: ਜੈਸਾ ਕਰੇ ਤੈਸਾ

0: ਜਨ ਸਦਾ ਸਦਾ ਦਿਨ ਰਹਿਣੀ
1: ਮਲਿਆ ਕਰਨੀ
0: ਕਰ ਕਿਰਪਾ ਜਿਸ ਕੋ ਨਾਮ ਦੀਆ
1: ਨਾਨਕ ਸੋ ਜਨ ਨਿਰਮਲ
0: ਕੀਆ ਮਨ ਗੁਰ ਕੀ ਪ੍ਰਤੀਤ
1: ਹਰ ਪ੍ਰਭ ਚੀਤ
0: ਭਗਤ ਭਗਤ ਸੁਣੀਏ ਤੈ ਲੋਏ
1: ਜਾ ਕੇ ਹਿਰਦੇ ਕੋ ਹੈ
0: ਸੱਚ ਕਰਨੀ ਸੱਚ ਤਾਂ ਕੀ ਰਹਿਤ
1: ਸੱਚ ਹਿਰਦੇ ਸਤ ਮੁਖ ਕਹਿਤ
0: ਸਾਚੀ ਦ੍ਰਿਸ਼ਟ ਸਾਚਾ ਆਕਾਰ
1: ਸੱਚ ਵਰਤੇ ਸਾਚਾ ਪਾਸਾਰ ਪਾਰ ਬ੍ਰਹਮ ਜਿਨ ਸੱਚ ਕਰ ਜਾਤਾ ਨਾ

0: ਨਾਮ ਪਰਮੇਸ਼ਰ ਗੋਬਿੰਦ
1: ਕਿਰਪਾ ਨਿਧਾਨ ਦਿਆਲ ਬਖਸ਼ੰਦ
0: ਤੇਰੇ ਕੀ ਚਰਨੀ ਪਾਓ
1: ਨਾਨਕ ਕੇ ਮਨ ਹਰਿ ਰਹੋ
0: ਮਨਸਾ ਪੂਰਨ ਸਰਨਾ ਜੋਗ
1: ਜੋ ਕਰ ਪਾਇਆ ਸੋਈ ਹੋਗ
0: ਪਰਨ ਜਾ ਕਾ ਨੇਤਰ ਫੋਰ
1: ਜਿਸਕਾ ਮੰਤ੍ਰ ਨ ਜਾਣੇ ਹੋਰ
0: ਰੂਪ ਮੰਗਲ ਸਲ ਜਾ ਕੇ
1: ਸਰਬ ਜੋਗ ਸੁਣੀਏ ਕਰ ਤਾ ਕੇ
0: ਮੈਂ ਰਾਜ ਜੋਗ ਮੈਂ ਜੋਗੀ
1: ਤਤ ਮੈਂ ਤਪੀਸਰ ਗ੍ਰਸਤ ਮੈਂ ਭੋਗੀ
0: ਆਏ ਧਿਆਏ ਭਗਤਾਂ ਸੁਖ ਪਾਇਆ
1: ਨਾਨਕ ਤਿਸ ਪੁਰਖਾਂ ਕੇ ਨੇ ਅੰਤ ਨਾ ਪਾਇਆ
0: ਕੀ ਲੀਲਾ ਕੀਮਤ ਨਾ ਹੈ
1: ਸਗਲ ਦੇਵ ਹਾਰੇ ਵਗਾਏ
0: ਪਿਤਾ ਕੀ ਜਨਮ ਪਿਤਾ ਕਾ ਜਨਮ ਕੀ ਜਾਣੇ ਪੂਤ
1: ਸਗਲ ਪਰੋਏ ਆਪਣੇ ਸੂਤ

0: ਸ਼ਬਦ ਸਕੇ ਠਾਉ
1: ਜਪ ਜਪ ਜੀਵੇ ਨਾਨਕ ਕਰ ਨਾਉ
0: ਨਾਮ ਕੇ ਤਾਰੇ ਸਗਲੇ ਜੰਤ
1: ਨਾਮ ਕੇ ਤਾਰੇ ਖੰਡ ਬ੍ਰਹਮੰਡ
0: ਨਾਮ ਕੇ ਤਾਰੇ ਸਿਮਰਤ ਵੇਦ ਪੁਰਾਨ
1: ਨਾਮ ਕੇ ਤਾਰੇ ਸੁਨਨ ਗਿਆਨ ਗਿਆਨ
0: ਨਾਮ ਕੇ ਤਾਰੇ ਆਕਾਸ ਪਤਾਲ
1: ਨਾਮ ਕੇ ਤਾਰੇ ਸਗਲੇ ਆਕਾਰ
0: ਨਾਮ ਕੇ ਤਾਰੇ ਪੁਰੀਆ ਸਭ ਪਵਨ
1: ਨਾਮ ਕੇ ਸੰਗ ਗੁਜਰੇ ਸੁਨ ਸ਼ਰਵਨ
0: ਕਰ ਕਿਰਪਾ ਜਿਸ ਆਪਣੇ ਨਾਮ ਲਾਏ
1: ਨਾਨਕ ਚੌਥੇ ਪਦ ਮੈਂ ਸੋ ਜਨ ਗਤ ਪਾਏ
0: ਰੂਪ ਸਤ ਜਾਂਕਾ ਸਥ ਅਸਥਾਨ
1: ਪੁਰਖ ਸਤ ਕੇਵਲ ਪ੍ਰਧਾਨ
0: ਕਰਤੂਤ ਸਤ ਸਤ ਜਾਂਕੀ ਬਾਣੀ
1: ਸਤ ਪੁਰਖ ਸਮਾਏ ਸਮਾਨੀ
0: ਸਤ ਕਰਨ ਜਾਂਕੀ ਕਰਮ ਜਾਂਕੀ ਰਚਨਾ ਸਤ
1: ਮੂਲ ਸਤ ਸਤ ਉਤਪਤ
0: ਸਤ ਕਰਨੀ ਨਿਰਮਲ ਨਿਰਮਲੀ
1: ਜਿਸੇ ਬੁਝਾਏ ਤਿਸੇ ਸਭ ਭਲੀ
0: ਸਤ ਨਾਮ ਪ੍ਰਭ ਕਾ ਸੁਖਦਾਈ
1: ਵਿਸ਼ਵਾਸ ਸਤ ਨਾਨਕ ਗੁਰ ਤੇ ਪਾਈ
0: ਸਤ ਬਚਨ ਸਾਧੂ ਉਪਦੇਸ਼
1: ਸਤ ਤੇ ਜਨ ਜਾ ਕੇ ਹਿਰਦੇ ਪ੍ਰਵੇਸ਼
0: ਨਿਰਤ ਬੁਝੇ ਜੇ ਕੋਏ
1: ਨਾਮ ਜਪਤਾ ਕੀ ਗਤ ਹੋਏ
0: ਆਪ ਸਤ ਕੀਆ ਸਭ ਸਤ
1: ਆਪੇ ਜਾਣੇ ਆਪਣੀ ਮਿਤ ਗਤ
0: ਜਿਸ ਕੀ ਸ੍ਰਿਸ਼ਟ ਕਰਨੇ ਹਾਰ
1: ਅਵਰ ਨਾ ਬੂਝ ਕਰਤ ਵਿਚਾਰ
0: ਕਰਤੇ ਕੀ ਮਿਤ ਨਾ ਜਾਣੇ ਕੀਆ
1: ਨਾਨਕ ਜੋ ਤਿਸ ਭਾਵੇ ਸੋ ਵਰਤੀਆ
0: ਬਿਸਮ ਪਏ ਬਿਸਮਾਦ
1: ਜਿਨ ਬੁਝਿਆ ਤਿਸ ਆਇਆ ਸਵਾਦ
0: ਕੇ ਰੰਗ ਰਾਜ ਜਨ ਰਹੇ
1: ਗੁਰ ਕੇ ਬਚਨ ਪਦਾਰਥ ਲਹੇ
0: ਕੋਈ ਦਾਤੇ ਦੁੱਖ ਕਾਟ ਨਿਹਾਰ
1: ਜਾ ਕੇ ਸੰਗ ਤਰੇ ਸੰਸਾਰ
0: ਕਾ ਸੇਵਕ ਸੋਵੜ ਭਾਗੀ
1: ਜਨ ਕੇ ਸੰਗ ਏਕ

0: ਚਰਨ ਸਤ ਸਤ ਪਰਸਨਹਾਰ
1: ਪੂਜਾ ਸਤ ਸਤ ਸੇਵਦਾਰ
0: ਦਰਸ਼ਨ ਸਤ ਸਤ ਪੇਖਨਹਾਰ
1: ਨਾਮ ਸਤ ਸਤ ਧਿਆਨਹਾਰ
0: ਆਪ ਸਤ ਸਤ ਸਭ ਧਾਰੀ
1: ਆਪੇ ਗੁਣਕਾਰੀ
0: ਸ਼ਬਦ ਸਤ ਸਤ ਪ੍ਰਭਕਤਾ
1: ਸੁਰਤ ਸਤ ਸਤ ਜਾ ਸੁਨਤਾ
0: ਪੂਜਨ ਹਾਰ ਕੋ ਸਤ ਸਭ ਕੋਏ
1: ਨਾਨਕ ਸਤ ਸਤ ਪ੍ਰਭ ਸੋਏ
0: ਸਤ ਸਰੂਪ ਹਿਰਦੇ ਜਿਨ ਮਾਨਿਆ
1: ਕਰਨ ਕਰਾਵਨ ਦਿਨ ਮੂਲ ਪਛਾਨਿਆ
0: ਜਾਕੇ ਹਿਰਦੇ ਵਿਸ਼ਵਾਸ ਪ੍ਰਭ ਆਇਆ
1: ਤਤ ਗਿਆਨ ਤਿਸ ਮਨ ਪ੍ਰਗਟਾਇਆ
0: ਕਹਿਤੇ ਨਿਰਭਉ ਹੋਏ ਬਸਾਨਾ
1: ਜਿਸ ਤੇ ਉਪਜਾ ਤਿਸ ਮਾਇ ਸਮਾਨਾ
0: ਬਸਤ ਮਾਇਲੇ ਬਸਤ ਗਡਾਈ
1: ਆਖੋ ਭਿੰਨ ਨਾ ਕਹਿਣਾ ਜਾਈ
0: ਪੂਜੇ ਬੁਜਨ ਹਾਰ ਵਿਵੇਕ
1: ਨਾਰਾਇਣ ਮਿਲ ਨਾਨਕ ਏਕ
0: ਠਾਕਰ ਕਾ ਸੇਵਕ ਆਗਿਆਕਾਰੀ
1: ਠਾਕੁਰ ਕਾ ਸੇਵਕ ਸਦਾ ਪੁਜਾਰੀ
0: ਠਾਕਰ ਕੇ ਸੇਵਕ ਕੇ ਮਨ ਪ੍ਰਤੀਤ
1: ਠਾਕੁਰ ਕੇ ਸੇਵਕ ਕੀ ਨਿਰਮਲ ਰੀਤ
0: ਕਰ ਕੋ ਸੇਵਕ ਜਾਣੇ ਸੰਗ।

0: ਅਭਾਵੋ ਸਭ ਮੀਤ ਬਿਸਾਰੋ
1: ਚਰਨ ਕਮਲ ਵਿਚ ਮੈਂ ਉਧਾਰੋ
0: ਕਰਨ ਕਾਰਨ ਸੋ ਪ੍ਰਭ ਸਮਰੱਥ
1: ਦਿਲ ਘੜ ਗਹੋ ਨਾਮ ਹਰ ਵਤ
0: ਇਹ ਤਨ ਸੰਚੋ ਹੋਵੋ ਭਗਵੰਤ
1: ਸੰਤ ਨਾਮ ਕਾ ਨਿਰਮਲ ਮੰਤ
0: ਆਸ ਰੱਖੋ ਮਨ ਮਾਹੇ
1: ਸਰਬ ਰੋਗ ਨਾਨਕ ਮਿਟਾਏ
0: ਜਿਸ ਤਨ ਕੋ ਚਾਰ ਕੁੰਟ ਟੁਟਕਾਵੇ
2: ਸੋ ਤਨ ਹਰ ਸੇਵਾ ਦੇਵਾਏ
0: ਸੁਖ ਕੋ ਨਿਸ਼ਪਾਛੇ ਮੀਤ
1: ਸੋ ਸੁਖ ਸਾਧੂ ਸੰਗ ਪ੍ਰੀਤ
0: ਸੋਭਾ ਕੋ ਪਰੇ ਪਰੇ ਕਰਨੀ
1: ਸਾ ਸੋ ਆਪ ਹੈ ਹਰ ਕੀ ਸਰਣੀ
0: ਅਨੇਕ ਉਪਾਵੀ ਰੋਗ ਨਾ ਜਾਏ
1: ਰੋਗ ਮਿਟੇ
0: ਠਾਡਾ ਹਰ ਨਾਮ।

0: ਵਿੱਚ ਪੂਰਨ ਹੋਏ ਆਸ
1: ਅਗਰ ਪਾਏ ਰਤ ਪ੍ਰਗਾਸ
0: ਕਰ ਜਾਏ ਬਸੇ ਅਬਨਾਸੀ
1: ਕੋ ਨਾਨਕ ਕਾਟੀ ਜੋ ਫਾਸੀ
0: ਵਿਚਾਰ ਕਹੇ ਜਨ ਸਾਚਾ
2: ਜਨਮ ਮਰੇ ਸੋ ਕਾਚੋ ਕਾਚਾ
0: ਆਵਾ ਗਵਨ ਕਟੇ ਪ੍ਰਭ ਸੇਵ
2: ਆਵ ਤਿਆਗ ਸਨ ਗੁਰਦੇਵ
0: ਨਿਉ ਰਤਨ ਜਨਮ ਕਾ ਹੋਏ ਉਧਾਰ
1: ਹਰ ਹਰ ਸਿਮਰ ਪ੍ਰਾਣ ਉਧਾਰ
0: ਨਿਕੋ ਪਾਪ ਨਾ ਛੁਟਨ ਹਾਰੇ
1: ਸਿਮਰ ਸਾਧ ਵੇਦ ਵਿਚਾਰੇ
0: ਹਰ ਕੀ ਭਗਤ ਕਰੋ ਮਨ ਲਾਏ
1: ਮਨ ਵਾਂਚ ਨਾਨਕ ਫਲ ਪਾਏ
0: ਸੰਗਨਾ ਚਾਲਸ ਤੇਰੇ ਤਨਾ
1: ਤੂੰ ਕਿਆ ਲਗਤਾਵੇ ਮੂਰਖ ਮਨਾ
0: ਸੁਤ ਮੀਤ ਕੁਟੰਬ ਅਰ ਬੰਤਾ
1: ਇੰਤੇ ਕਹੋ ਤੂੰ ਕਵਨ ਸਨਾਤਾ
0: ਅਜ ਰੰਗ ਮਾਇਆ ਵਿਸਤਾਰ
1: ਇੰਤੇ ਕਹੋ ਕਵਨ ਛੁਟਕਾਰ
0: ਸਸਤੀ ਅਰਥ ਸਤਵਾਰੀ
1: ਝੂਠਾ ਡੰਮ ਝੂਠ ਪਾਸਾਰੀ
0: ਦੀਏ ਤਿਸ ਬੁਝੇ ਨਾ ਬਿਗਾਨਾ
1: ਨਾਮ ਵਿਸਾਰ ਨਾਨਕ।

0: ਸਮਾਵਾ ਤੇਰੀ ਉਤਰਾ ਸਮੈਲ
1: ਬਿਨ ਜਾਏ ਹਮੈ ਬਿਕ ਫੈਲ
0: ਅਚਿੰਤ ਬਸੇ ਸੁਖ ਨਾਲ
1: ਸਾਧ ਸੁਰਾ ਸੁਰ ਨਾਮ ਸਮਾਲ
0: ਸਾਧ ਸਿਆਲਪ ਸਰਨ ਸਗਲੀ ਮਨਾ
2: ਸਾਧ ਸੰਗ ਵਾਹੇ ਸਤਨਾ
0: ਹਰ ਪੂੰਜੀ ਸੱਚ ਕਰੋ ਬਿਹਾਰ
1: ਇਹਾਂ ਸੁਖ ਦਰਗਹਿ ਜੈਕਾਰ
0: ਸਰਬ ਨਿਰੰਤਰ ਏਕੋ ਦੇਖ
2: ਕੋ ਨਾਨਕ ਜਾ ਕੇ ਮਸਤਕ ਲੇਖ
0: ਕੋ ਜਪ ਏਕੋ ਸਲਾਹਾ
1: ਏਕ ਸਿਮਰੇ ਕੋ ਮਨ ਆਏ
0: ਇਕਸ ਕੇ ਗੁਣ ਗਾਓ ਅਨੰਤ
2: ਮਨ ਤਨ ਜਾਵੇ ਭਗਵੰਤ
0: ਏਕੋ ਏਕ ਏਕ ਹਰਿ ਆਪ
1: ਪੂਰਨ ਪੂਰਿ ਓਮ ਰਾਮ ਪਿਆਰ

0: ਵਲਸੋ ਲਾਗੇ ਪ੍ਰੀਤ
1: ਕਰੋ ਪ੍ਰਭ ਕੀ ਨਿਤ ਨੀਤ
0: ਏਕੋ
1: ਆਧਾਰ ਨਾਨਕ ਮਾਂਗੇ ਨਾਮ ਪ੍ਰਭ ਸਾਰ
0: ਪ੍ਰਭ ਕੀ ਦ੍ਰਿਸ਼ਟ ਮਹਾ ਸੁਖ ਹੋਏ
1: ਅਰਸ ਪਾਵੇ ਬਿੜਾ ਕੋਏ
0: ਜਿਨ ਚਾਖਿਆ ਸੇ ਜਨ ਤ੍ਰਿਪਤਾ ਨੇ
1: ਪੂਰਨ ਪੁਰਖ ਨਹੀਂ ਡੋਲਾਨੇ
0: ਸੁਭਰ ਪਰੇ ਪ੍ਰੇ ਪ੍ਰਸ ਰੰਗ
1: ਉਪਜੇ ਚਾਉ ਸਾਧਿਕ ਸੰਗ
0: ਪਰੇ ਸਰਨ ਆਤ ਸਭ ਤਿਆਗ
1: ਅੰਤਰ ਪ੍ਰਕਾਸ਼ ਆਨੰਦ ਨਿਵਲਾਗ
0: ਪਟ ਪਾ ਕੇ

0: ਚੰਦਨ ਕਾਟ ਮੁਗ ਜਨ ਪਿਆ
1: ਜਨਮ ਮਨ ਦੂਪ ਰੰਗਿਆ
0: ਇਸ਼ਕੋਨੀ ਸਰਦਾ ਸਭ ਪੂਰੀ
1: ਰਵ ਰਿਹਾ ਸਾ ਸੰਗ ਹਜੂਰੀ
0: ਇਸ ਕਾ ਸਾਥਨ ਦੀਆ ਮਿਲਾਏ
1: ਨਾਨਕ ਵਾਕੀ ਨਾਮ ਸਮਾਏ
0: ਸੋ ਕੋ ਬਿਸਰੇ ਜੇ ਕਾਲ ਨਾ ਪਾਨੇ
1: ਸੋ ਕੋ ਬਿਸਰੇ ਜੇ ਕੀਆ ਜਾਨੇ
0: ਸੋ ਕਿਉਂ ਬਿਸਰੇ ਜਿਨ ਸਭ ਕੁਛ ਦੀਆ
1: ਸੋ ਕਿਉਂ ਬਿਸਰੇ ਜੇ ਜੀਵਨ ਦੀਆ
0: ਸੋ ਕਿਉਂ ਬਿਸਰੇ ਜੇ ਅਗਨ ਮੈਂ ਰਾਖੇ
1: ਗੁਰ ਪ੍ਰਸਾਦ ਕੋ ਵੇਲਾ ਲਾਗੇ
0: ਜਨਮ
2: ਸੋ ਕਿਉਂ ਬਿਸਰੇ ਜਨਮ ਜਨਮ ਕਾ ਟੂਟਾ ਘਾਟੇ
0: ਗੁਰ ਪੂਰੇ ਤਤ ਇਹ ਬੁਝਾਇਆ
1: ਪ੍ਰਭ ਆਪਣਾ ਨਾਮ ਜਨ ਧਿਆਇਆ
0: ਜਨ ਸੰਤ ਕਰੋ ਇਹ ਕਾਮ
1: ਆਨ ਕਿਆ ਜਪੋ ਹਰ ਨਾਮ
0: ਸਿਮਰ ਸਿਮਰ ਸੁਖ ਪਾਵੋ
1: ਆਪ ਜਪੋ ਆਪਣਾ ਨਾਮ ਜਪਾਵੋ
0: ਭਗਤ ਪਾਏ ਤਰੀਏ ਸੰਸਾਰ
1: ਬਿਨ ਭਗਤੀ ਤਨ ਹੋਸੀ ਸਾਰ
0: ਕਲਿਆਣ ਸੁਖ ਨਿਤ ਨਾਮ
1: ਮੂਲਤ ਜਾਤ ਪਾਏ ਵਿਸਰਾਮ
0: ਸਕਲ ਦੁੱਖ ਕਾ ਹੋਵਤ ਨਾਸ
1: ਨਾਨਕ ਨਾਮ ਜਪੋ ਗੁਰਦਾਸ
0: ਜੀ ਪ੍ਰੀਤ ਪ੍ਰੇਮ ਰਸ ਚਾਓ
1: ਮਨ ਤਨ ਅੰਤਰ ਹੀ ਸੁਆਓ
0: ਨੇਤਰੋ ਪੇਕ ਤਰਸ ਸੁਖ ਹੋਏ
1: ਮਨ ਵੈਸੇ ਸਾਰ
2: ਚਰਨ ਧੋਏ
0: ਭਗਤ ਜਨਾ ਕੇ ਮੰਤਨ ਰੰਗ
1: ਬੇਲਾ ਕੋ ਪਾਵੇ ਸੰਗ
0: ਏਕ ਬਸਤੀ ਜੇ ਕਰ ਮਾਇਆ
2: ਗੁਰ ਪ੍ਰਸਾਦ ਨਾਮ ਜਪ ਲਿਆ
0: ਕੀ ਉਪਮਾ ਕਹੀ ਨਾ ਜਾਏ
2: ਨਾਨਕ ਰਿਹਾ ਸਰਬ ਸਮਾਏ
0: ਪ੍ਰਭ ਬਖਸ਼ਣ ਦੀਨ ਦਿਆਲ
2: ਭਗਤ ਮਸਲ ਸਵਾ ਕਿਰਪਾਲ
0: ਨਾਥ ਨਾਥ ਗੋਬਿੰਦ ਗੋਪਾਲ
1: ਸਰਬ ਕਰਨਾ ਕਰਤਵਦ ਪਾਲ
0: ਪੁਰਖ ਕਰਾਰਨ ਕਰਤਾਰ
2: ਭਗਤ ਜਨਾ ਕੇ ਪ੍ਰਾਨ ਹਾਰ
0: ਜੋ ਜੋ ਜਪੇ ਸੋ ਹੋਏ ਪਨੀਤ
1: ਭਗਤ ਭਾਏ ਲਾਵੇ ਮਨ ਹੀਤ
0: ਨਿਰਗੁਣ ਆਰ ਨੀਚ ਜਾਨ
1: ਨਾਨਕ ਤੁਮਰੀ ਸ਼ਰਨ ਪੁਰਖ ਭਗਵਾਨ
0: ਸਰਬ ਬੇਕੁੰਠ ਮੁਕਤ ਮੋਖ ਪਾਏ
2: ਏਕ ਨਿਮਖ ਹਰ ਕੇ
1: ਗੁਣ ਗਾਏ
0: ਅਨੇਕ ਰਾਜ ਭੋਗ ਬੜਿਆਈ
2: ਨਾਮ ਕੀ ਕਥਾ ਮਨ ਭਾਈ
0: ਓ ਭੋਜਨ ਕਾ ਪਰ ਸੰਗੀਤ
1: ਰਸਨਾ ਜਾਉਤੀ ਹਰ ਅਨਹੀਤ
0: ਸੁਕਰਮੀ ਸੋ ਸੋਭਾ ਤਨਵੰਤ
1: ਵਹਿ ਪ੍ਰਭੂ ਗੁਰ

0: ਅਭਕਾਰੇ ਕਿਸ਼ਨਾ ਤ੍ਰਿਸ਼ਟੇਤਾ
1: ਪਾਪ ਹੁਣ ਤਾਂ ਕਹਿਤੇ ਹੁਦਾ
0: ਨਾ ਤਾਰੀ ਆਪਨ ਸੁਨ ਸਮਾਦ
1: ਤਬ ਵੈਰ ਵਿਰੋਹ ਕੇ ਸੰਗ ਕਮਾਦ
0: ਇਸਕਾ ਵਰਨ ਚਿੰਨ ਨਾ ਜਪ
2: ਤਦ ਭਰਕ ਸੋ ਹੋ
1: ਕਿਸੇ ਆਪ
0: ਆਪਨ ਆਪ ਆ ਪਾਰ ਬ੍ਰਹਮ
1: ਤਮ ਮੋਹ ਤਾਂ ਕਿਸ ਹੋਵਰ ਪਰਮ
0: ਘੇਰਿਆ ਪ੍ਰਤੀਜਾ
1: ਨਾਨਕ ਕਰਨੇ ਹਾਰ ਨਾ ਦੂਜਾ
0: ਉਪਦ੍ਰਵ ਕੇਵਲ ਤਨੀ
2: ਤਬ ਬੰਦ ਮੌਤ ਕੋ ਕਿਸ ਕੋ ਗਨੀ
0: ਜਬ ਏਕੇ ਅਰਗਮਾ ਪਾਰ
1: ਤਬ ਨਰਕ ਸਰੁ ਕੋ ਕੋ ਨੋ ਹਾਰ
0: ਨਿਰਗੁਣ ਪ੍ਰਭ ਸਹਿਜ ਸੁਭਾਏ
1: ਤਬ ਸਿਰ ਸਕਤ ਕੋ ਕਿਤ ਠਾਏ
0: ਤਬ ਆਪੇ ਆਪ ਆਪਣੇ ਜੋਤ ਰੈ
1: ਤਬ ਕਵਨ ਨਿਕਰ ਕਵਨ ਕਰਨੇ ਰੈ
0: ਆਪਨ ਚਲਤਾ ਕਰਨੇ ਹਾਰ
2: ਨਾਨਕ ਠਾਕਰ ਅਗਮ ਅਪਾਰ
0: ਸੀ ਸੁਖ ਆਪਣੇ ਆਸਨ
1: ਜਨਮ ਮਨ ਕੋ ਕਾਮ ਨਾ ਸੁਨਾ
0: ਕਰਤਾ ਪ੍ਰਭ ਸੋਏ
2: ਤਬ ਜਮ ਕੀ ਤਰਾਸ ਕੋ ਕਿਸ ਹੋਏ
0: ਅਭਿਗਤ ਗੋਚਰ ਪ੍ਰਭ ਏਕਾ ਨਾਥ ਨਿਰੰਜਨ ਗੋਚਰ ਗਾਤੇ ਆਪ ਆਪ ਹੀ ਅਚਰਜਾ ਨਿਰਮਲ ਪੁਰਖ ਪ੍ਰਗਟ ਪੁਰਖ ਪਤਪਾ ਹੋਤਾ ਨਿਰੰਜਨ ਨਿਰਕਾਰ ਨਿਰਵਾਨ
1: ਜੈ
0: ਸਰੂਪ ਕੇਵਲ
1: ਜਗਦੀਸ਼
0: ਸਰੂਪੀ ਜੋਤ ਸੰਗ ਸਮਾਵੈ
2: ਕਰਨ
0: ਕਰਾਵਣ ਕਰਨੇ ਹਾਰ
1: ਆਪਣੀ
0: ਸੋਭਾ ਆਪਣ ਸੰਗ ਬਣਾਈ ਸਰਵ ਕਲਾ ਆਪੇ ਪ੍ਰਬੀਨ ਆਪਣ ਆਪ ਆਪ
1: ਉਤਾਰੇ
0: ਆਪਣ ਊਚ ਆਪਣ ਆਪ ਨੇਰਾ ਬਿਸਮਨ ਬਿਸਮ ਰਹੇ ਬਿਸਮਾਦ ਅਸ਼ਲ ਅਸ਼ੇਦ ਅਪੇਦ ਸਮਾਇਆ ਆਪਸ ਕੋ ਆਪੇ
1: ਆਦੇਸ਼
0: ਜੈ ਏਕੇ ਏਕ ਏਕ ਭਗਵੰਤਾ ਜੈ ਆਪਣ ਆਪ ਪਤਿਆਰਾ ਬੇਅੰਤ ਊਚ ਤੇ ਊਚਾ
1: ਨਾਨਕ ਆਪੇ ਪਹੁੰਚਾ
0: ਆਪ ਰਚਿਓ ਪ੍ਰਪੰਚ ਆਕਾਰ ਆਪ ਤੈ ਪਈ ਕਹਾਵਤ ਮਾਲ ਜਾਲ ਮਾਇਆ ਜੰਜਾਲ ਸੂਖ ਮਾਨੇ ਅਪਮਾਨ ਆਪਣ ਖੇਲ ਆਪ ਕਰ ਦੇਖੈ ਅਭਿਗਤ ਭਗਤ ਤੈ ਆਪ ਪਾਕਾ ਆਪੇ ਤਨੀ
1: ਉਨਕੀ ਸੋਭਾ ਨੂੰ ਬਣੀ
0: ਆਪੇ ਕੌਤਕ ਕਰੇ ਅਨੰਤ ਜੋਜ
1: ਆਪੇ ਰਸ

0: ਦਿਸ ਪਾਵੇ ਤਾਂ ਸ੍ਰਿਸ਼ਟੋ ਪਾਏ
1: ਆਪਣੇ ਪਾਣੇ ਲਏ ਸਮਾਏ
0: ਤੇ ਬਿਨ ਨਹੀਂ ਕਿਛ ਹੋਏ
1: ਆਪਨ ਸੋਤਾ ਜਗਤ ਪਰੋਏ
0: ਜਾਗੋ ਪ੍ਰਭ ਜੀਓ ਆਪ ਜਾਏ
1: ਸਚ ਨਾਮ ਸੋਈ ਜਨ ਪਾਏ
0: ਸੋ ਸਮਦਰਸੀ ਤਤ ਕਾ ਬੇਤਾ
1: ਨਾਨਕ ਸੋ ਸਚ ਕਾ

0: ਜਬਰ ਕਹਾ ਕੋ ਜਾਏ
1: ਸਭ ਏਕ ਨਿਰੰਜਨ ਰਾਏ
0: ਕੀ ਕੀ ਜੁਗਤ ਜਾਗੇ ਸਭ ਹਾਥ
2: ਅੰਤਰ ਬਾਹਰ ਜਾਨੋ ਸਾਧ
0: ਉਨ ਨਿਧਾਨ ਗ੍ਰੰਥ ਉਪਾਰ
1: ਨਾਨਕ ਦਾਸ ਸਦਾ ਬਲਿਹਾਰ
0: ਪੂਰਨ ਪੂਰ ਰਹੇ ਦਿਆਲ
1: ਸਭ ਉਪਰ ਹੋਵਤ ਕਿਰਪਾਲ
0: ਆਪਣੇ ਕਰਤਵ ਜਾਣੇ ਆਪ
2: ਅੰਤਰ ਜਾਮੀ
1: ਰਹੋ ਵਿਆਪ
0: ਪਾਲੇ ਜੀਅਨ ਬਹੁ ਪਾਤ
1: ਜੋ ਜੋ ਰਸਿਓ ਤਿਸੇ ਧਿਆਨ
0: ਜਿਸ ਪਾਵੇ ਤਿਸ ਲਏ ਮਿਲਾਏ
1: ਪਾਤ ਕਰੇ